0: ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਆ, ਬ੍ਰਹਮ ਗਿਆਨੀ ਕੋ ਬਲ ਬਲ ਜਾਈਆ, ਬ੍ਰਹਮ ਗਿਆਨੀ ਕੀ ਕੀਮਤ ਲਾਹੇ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ,
1: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇ,
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅਧਿਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ,
1: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ,
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
1: ਬ੍ਰਹਮ ਗਿਆਨੀ ਸਭ ਸਿਫਤ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਤਾ,
0: ਬ੍ਰਹਮ

0: ਨਿਮਖ ਨਿਮਖ ਠਾਕੁਰ ਨਮਸਕਾਰ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਪਰ ਤੇਰਿਆ ਰੂਪ ਨਾ ਪੇਖਿਆ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੀਤ
1: ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪ ਸਕੋ ਮੰਦਾ
0: ਗੁਰ ਪ੍ਰਸਾਦ ਦਿਖਿਆ ਪਰ ਹਰਾ ਮਨ ਕੀ ਵਾਸਨਾ ਮਨ ਤੇ ਟਰਾ
1: ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੂੰ ਸੋ ਜਿਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਪਲ ਕੀ ਇੱਛਾ ਨੀ ਬਾਚਾ ਕੇਵਲ ਭਗਤ ਕੀਰਤਨ ਸੰਗ ਰਾਚਾ
1: ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜਾ ਅਵਰਾ ਨਾਮ ਜਪਾਵੈ ਨਾਨਕੋ ਵੈਸ਼ਨੋ ਪਰਮ ਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਥਾ ਬਿਸਲ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਉਹ ਪੰਡਿਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੁਧੈ
1: ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦਾ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ
1: ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਤੂਲ
0: ਕਉ ਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਆਦੇਸ
1: ਬੀਜ ਮੰਤਰ ਸਰਵ ਕੋ ਗਿਆਨ ਚਹੁ ਵਰਨਾ ਮੈਂ ਜਪੈ ਕਉ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰ ਧਾਰੈ ਪਸ਼ ਪ੍ਰੇਤ ਮੁਗਤ ਪਾਥਰ ਕੋ ਤਾਰੈ
0: ਸਰਵ ਰੋਗ ਕਾ ਉਪਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ
1: ਕਾਹੂ ਜੁਗਤ ਕਿਤੇ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਾਂਤਨ ਭਾਇ ਚਿਨ ਪਾਇਆ
0: ਸਦਾ

0: ਰਬ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ।
1: ਐਸਾ ਹਕ ਤੈਸਾ ਸੁਖ, ਸਦਾ ਅਨੰਦ ਤੈ ਨਹੀਂ ਵਿਯੋਗ।
0: ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ।
1: ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ।
0: ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ।

0: ਸੌ ਬਿਦਅੰਕ ਪ੍ਰਕਾਰ ਅਸ਼ਟਪਦੀ।
1: ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਹਾਰੀ,
0: ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਨ ਭ੍ਰਮੇ ਉਦਾਸੀ,
1: ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ,
0: ਕਈ ਕੋਟ ਆਤਮ ਧਿਆਨ ਭਾਰੇ, ਕਈ ਕੋਟ ਕਬ ਕਾ ਵਿਚਾਰੇ,
1: ਕਈ ਕੋਟ ਨਵਤਮ ਨਾਮ ਤੇ ਆਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ,
0: ਕਈ ਕੋਟ ਭਏ ਅਪਮਾਨੀ, ਕਈ ਕੋਟ ਅੰਧ ਗਿਆਨੀ,
1: ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਪਿਗ ਆਤਮ ਨਿਕੋਰ,
0: ਕਈ ਕੋਟ ਪਰ ਦਰਬ ਕੋਹਿਰ ਹੈ, ਕਈ ਕੋਟ ਪਰ ਦੁਖ ਕਰ ਹੈ,
1: ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਪਰਮਾਏ,
0: ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ,
1: ਕਈ ਕੋਟ ਸਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰ ਪਿਓ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ,
1: ਕਈ ਕੋਟ ਪੌਣ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ,
0: ਕਈ ਕੋਟ ਸਸੀ ਅਸੂ ਨਖਿਅਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਸ਼ਤਰ,
1: ਸਗਲ ਸਮਗਰੀ ਆਪਣੇ ਸੂ ਤਾਰ, ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰ,
0: ਕਈ ਕੋਟ ਰਾਜਸਥਾਮ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰ ਪਿਆਰ ਸਾਸਤਰ,
1: ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਪੀਵੇ,
1: ਕਈ ਕੋਟ ਜਕਿਨ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ,
0: ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ,
1: ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮੈ ਜੀਵੈ ਮਰਹਿ, ਕਈ ਕੋਟ ਬੋ ਜੋਨੀ ਫਿਰ ਹੈ,
1: ਕਈ ਕੋਟ ਬੈਠਤੀ ਖਾਏ, ਕਈ ਕੋਟ ਕਾਲੇ ਥਕ ਪਾਏ,
0: ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮਚਿੰਤ,
1: ਜੈ ਜੈ ਪਾਣਾ ਤੈ ਤੈ ਰਾਖੈ, ਨਾਨਕ ਸਭ ਕੇ ਪ੍ਰਭ ਕੇ ਹੱਥ,
0: ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋਜੰਤ, ਆਤਮੈ ਪਾਰ ਬ੍ਰਹਮ ਲਹੰਤ,
0: ਕਈ ਕੋਟ ਦਰਸ਼ਨ

0: ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਹਨ ਧਾਰੀ ਲਾਵੈ ਧਿਆਨ,
1: ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ,
0: ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨੇਕ ਜੋਨ ਭਰਮੈ ਭਰਮੀਆ,
1: ਨਾਨਾ ਰੂਪ ਜੋ ਸਵਾਗੀ ਦਿਖਾਵੈ, ਜੋ ਪ੍ਰਭ ਭਾਵੈ ਤਿਵੈ ਨਚਾਵੈ,
0: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ,
1: ਕਬਹੂ ਸਾਧ ਸੰਖਿਓ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ,
1: ਮਨ ਤਨ ਨਾਮ ਰਤੇ ਕਰੰਗ, ਸਦਾ ਬਸਹ ਪਾਰ ਬ੍ਰਹਮ ਕੈ ਸੰਗ,
0: ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾ।

0: ਸੇਵਾ ਜਿਸ ਕੈ ਹਿਰਦੇ ਗਰੀਬੀ ਬਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ
1: ਤਨਵੰਤਾ ਹੋਏ ਕਰ ਕਰ ਬਾਵੈ ਤਿਨ ਸਮਾਨ ਕਾ ਸੰਗ ਨਾ ਜਾਵੈ
0: ਓ

0: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਨ ਨਾਨਕ ਹਰਿ ਕੈ ਪਰਵਾਨ ਅਨਕ ਤਪੱਸਿਆ ਕਰੀ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਆਪ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਜਬ ਲਗ ਜਾਣਾ ਮੁਝਤੇ ਕਾਸ਼ ਹੋਏ ਤਬ ਸੋ ਸੁਖ ਨਾਹੀ ਕੋਏ
1: ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਕੀਤ
1: ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦਏ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਲ ਕਹੋ ਛੁਟੈ
1: ਪ੍ਰਾਪਤ

0: ਛੁਟੇ
1: ਸੰਤ ਕਾ ਦੁਖਨ ਸੁਖ ਸਭ ਜਾਏ ਸੰਤ ਕਾ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨਾ ਸੰਤ ਕੇ ਦੁਖਨ ਸੋ ਬਾਤੇ ਹੀਨਾ
1: ਸੰਤ ਕੇ ਹਰਦੀ ਕੋ ਰਖੈ ਨਾ ਕੋਈ ਸੰਤ ਕਾ ਦੁਖਨ ਥਾਰ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸਤਸੰਗ ਨਿੰਦਕ ਵੀ ਤਰੇ
1: ਸੰਤ ਕੇ ਦੁਖਨ ਕੇ ਮੁਖ ਭਵੈ ਸੰਤਨ ਕਾ ਦੁਖਨ ਕਾਗ ਜੋ ਲਵੈ
0: ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਕ ਜੋਨ ਕਿਰਮਾਏ
1: ਸੰਤਨ ਕਾ ਦੁਖਨ ਤ੍ਰਿਸ਼ਨਾ ਮੈਂ ਜਲਾ ਸੰਤ ਕਾ ਦੁਖਨ ਸਭ ਕੋ ਚਲਾ
0: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਓਏ ਭੀ ਗਤ ਪਾਹੀ
0: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕ ਨਾ ਪਾਈ
1: ਸੰਤ ਕਾ ਨਿੰਦਕ ਮਹਾ ਪਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ
1: ਸੰਤ

0: ਜੁਗ ਜੋਤਰਾ ਤਾਪ ਤਾਪ
1: ਨਾਸ਼ੀ ਨਾਹੀ ਕਿਚ ਖੰਡ ਧਾਰਨ ਧਾਰਿਓ ਬ੍ਰਹਿਮੰਡ
0: ਅਲਖ ਭੇਵ ਪੁਰਖ ਪ੍ਰਤਾਪ ਆਪ ਪਾਇਸੋ ਨਾਨਕ ਜਾਪ
1: ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ
0: ਪ੍ਰਭ ਕੇ ਸੇਵ ਸੋਲੇ ਉਧਾਰਨ ਪ੍ਰਭ ਕੇ ਸੇਵ ਦੁਖ ਵਿਸਾਰਨ
1: ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ
0: ਉਨਕੀ ਸੇਵਾ ਸੋਈ ਲਾਗੈ ਜਿਸੁ ਕਿਰਪਾ ਕਰੇ ਬਟ ਭਾਗੈ
1: ਜਤ ਪਾਵੇ ਬਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ

0: ਅਸ਼ਟਪਦੀ
1: ਟੁੱਟੀ ਗਾਡਣ ਹਾਰ ਗਪਾਲ ਸਰਬ ਜੀ ਆਇਆ ਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੀ
1: ਸਦਾ ਹਰ ਜਾਪ ਅਵਨਾਸੀ ਪ੍ਰਭਾਪੇ ਆਪ
0: ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਕੋਏ
1: ਨਾ

0: ਕਰਨ ਸਾਧ ਕੇ ਧੋਏ ਧੋਏ ਪੀਓ, ਹਰ ਪ੍ਰਸਾਦ ਕੋ ਆਪਣਾ ਜੀਓ,
1: ਸਾਧ ਕੀ ਧੂਰ ਕਰੋ ਇਸਨਾਨ, ਸਾਧੂ ਪਰ ਜਾਈਏ ਕੁਰਬਾਨ,
0: ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਸੰਕੀਰਤਨ ਗਾਈਐ,
1: ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ,
0: ਕੋਟ ਕਹੀ ਸੰਤਾ ਦਰਿਆਇਆ, ਸਰਬ ਸੂਖ ਨਾਨਕ ਤੇ ਪਾਇਆ,
1: ਨਿਤ ਕੋ ਜੀਵਾ ਲਨਹਾਰ, ਭੁੱਖੇ ਕੋ ਦੇਵਤਾ ਆਧਾਰ,
0: ਸਰਬਨ ਧਾਰ ਜਾ ਕੀ ਦ੍ਰਿਸ਼ਟੀ ਮਾਹੇ, ਪੁਰਵਿ ਏਕਾ ਲਹਿ ਨਾ ਪਾਹੇ,
1: ਸਭ ਕੁਛ ਤਿਸ ਕਾ ਹੋ ਕਰਨੇ ਜੋਗ, ਤਿਸ ਵਿਨ ਦੂਸਰ ਹੋਆ ਨ ਹੋਗ,
0: ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੂ ਜਿਮੇ ਕਰਨੀ,
1: ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ,
0: ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਗੀਤ,
1: ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਇੱਕੋ ਹੋਏ,
0: ਸਚ ਕਰਨੀ ਸਚ ਆਖੀ ਰਹਿਤ, ਸਤ ਹਿਰਦੈ ਸਤਿ ਮੁਖ ਕਹਿਤ।

0: ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖਣ ਬ੍ਰਹਮੰਡ, ਨਾਮ ਕੇ ਧਾਰੇ ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੀ ਪਦ ਮੈਂ ਸੋ ਜਾਣ ਗਤ
1: ਪਾਏ,
0: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਾ ਮਹੇ ਸਮਾਨੀ,
1: ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ,
0: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤੇ ਸਹਸਾ ਭਲੀ,
1: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਮ ਗੁਰ ਤੇ ਪਾਈ,
0: ਸਤ ਪਤਨ ਸਾਧੂ ਉਪਦੇਸ਼, ਸਤ ਤੇਜਨ ਜਾ ਘਰ ਦਾ ਪ੍ਰਵੇਸ਼,
1: ਸਤ ਨਿਤ ਬੂਝੇ ਜੇ ਕੋਈ, ਨਾਮ ਜਪਤ ਤਾਂ ਕੀ ਗਤ ਹੋਏ,
0: ਆਪ ਸਤ ਕੀਆ ਸਭ ਸਤ, ਆਪੇ ਜਾਣਾ ਆਪਣੀ ਮਿਤ ਗਤ,
1: ਜਿਸ ਕੀ ਸਿਸੋ ਕਰਨੇ ਹਾਰ, ਔਰ ਨ ਬੂਝ ਕਰਤ ਵਿਚਾਰ,
0: ਕਰਤੇ ਕੀ ਮਿਤ ਨ ਜਾਣਾ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ,
1: ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ,
0: ਰਵ ਕਾ ਰੰਗ ਰਾਤ ਜਨ ਰਹੇ, ਗੁਰ ਕਾ ਬਚਨ ਪਦਾਰਥ ਲਹੇ,
1: ਉਹ ਦਾਤੇ ਦੋ ਕਾਟਣ ਹਾਰ, ਜਾਂ ਕੇ ਸੰਗ ਕਰੇ ਸੰਸਾਰ,
0: ਜਨ ਕਾ ਸੇਵਕ ਸੋ ਵਡਭਾਗੀ, ਜਨ ਕਾ ਸੰਗ ਏਕ

0: ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ,
1: ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਭਿਆਵਨ ਹਾਰ,
0: ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ,
1: ਸ਼ਬਦ ਸਤ ਸਤ ਪ੍ਰਭਾ, ਸੁਰਤ ਸਤ ਸਤ ਜਾ ਸੁਨਤਾ,
0: ਬੁਜਨ ਹਾਰ ਕਹੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ,
0: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ,
1: ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ,
0: ਬਸਤ ਮਾਹਿਰ ਬਸਤ ਗਡਾਈ, ਤਾਕੋ ਭਿੰਨ ਨਾ ਕਹਿ ਨਾ ਜਾਈ,
1: ਪੂਜੈ ਪੂਜਨ ਹਾਰ ਪ੍ਰਵੇਕ, ਨਾਰਾਇਣ ਮਿਲੇ ਨਾਨਕ ਏਕ,
0: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ,
1: ਠਾਕੁਰ ਕੇ ਸੇਵਕ ਮਨ ਪ੍ਰਤੀਤ, ਠਾਕੁਰ ਕੇ ਸੇਵਕ ਨਿਰਮਲ ਰੀਤ,
0: ਠਾਕੁਰ ਕਉ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ,
1: ਸੇਵਕ ਪ੍ਰਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ,
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਥ ਸਾਥ ਸਮਾਰੈ,
1: ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ,
0: ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ,
1: ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕੀ ਗਤਮਿਤ ਕੋਈ ਨਾ ਲਾਖੈ,
0: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਚੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਜਿਸ ਪ੍ਰਗਟਾਇਆ,
0: ਨੀਕੀ ਕੀਰੀ ਮਹਿ ਕਰ ਰਾਖੈ, ਪਛਮ ਕਰੈ ਲਸ਼ਕਰ ਕੋਟ ਲਾਖੈ, ਮਾਨਸ ਜਤਨ ਕਰਤ ਬਹੁ ਭਾਤ, ਤਿਸ ਕੇ ਕਰਤ ਬਿਰਥੇ ਜਾਤ,
1: ਮਾਰੈ ਨਾ ਰਾਖੈ ਅਵਰ ਨਾ ਕੋਈ, ਸਰਬ ਜੀਆ ਕਾ ਰਾਖਾ ਸੋਈ,
0: ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲੱਖ ਬਣਾਣੀ,
1: ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅਮਰਤ ਮਨ ਤਨ ਤਪੀਐ,
0: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ ਅਵਰ ਨਾਹੀ ਦ੍ਰਿਸ਼ਟ ਆਇਆ,
1: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ,
0: ਨਾਮ ਰਸ ਜੋ ਜੰਤਰ ਪਤਾਨੇ, ਮਨ ਤਨ ਨਾਮੇ ਨਾਮ ਸਮਾਨੇ,
1: ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ,
0: ਬੋਲੋ ਜਸ ਜਿਹਾ ਦਿਨ ਰਾਤ।

0: ਸਤਿਗੁਰ ਸਿੱਖੀ ਕਰੇ ਪਿਤਪਾਲ, ਸੇਵਕੋ ਗੁਰ ਸਦਾ ਦਿਆਲ,
1: ਏਕੀ ਗੁਰ ਦਰਮਤ ਮਲ ਹਿਰਾ, ਗੁਰ ਬਚਨੀ ਹਰ ਨਾਮ ਉਚਰਾ,
0: ਸਤਿਗੁਰ ਸਿੱਖੇ ਬੰਧਨ ਕਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ,
1: ਗੁਰ ਸਿੱਖ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ,
0: ਸਤਿਗੁਰ ਸਿੱਖਾ ਹਲਤ ਪਲ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
1: ਗੁਰ ਕਾ ਗ੍ਰਹਿ ਸੇਵਕ ਜੋ ਰਹਾ, ਗੁਰ ਕੀ ਆਗਿਆ ਮਨ ਮੈਂ ਸਹਾ,
0: ਆਪਸ ਕੋ ਕਰ ਕਛ ਨਾ।

0: ਪ੍ਰਾਪਤ ਸੁਆਮੀ
1: ਆਪਣੀ ਕਿਰਪਾ ਜਿਸ ਆਪ ਕਰੀ ਨਾਨਕ ਸੋ ਸੇਵਕ ਗੁਰ ਕੀ ਮਤ ਲੀ
0: ਜਿਸ ਦਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਸਰਦਾ ਹਰ ਨਾਉ ਅਣਕ ਬਾਰ ਗੁਰ ਕੋ ਬਲ ਜਾਉ
0: ਧਨਵਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਇੱਕੇ ਆਪ ਨਹੀਂ ਕਾਸ਼ ਭਰਮ
0: ਸਹਿ ਸਿਆਣ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
1: ਸਬਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਏਟ ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਘਾਨੀ ਮਨ ਸੰਤੋਖ ਆਤਮ ਪਤੀਆਨੀ
0: ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਾ ਤਿਸ ਲਏ ਮਿਲਾਏ
0: ਜਿਹਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ
1: ਆਹੂ ਬੋਲਣਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ
0: ਰਹਾ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰਹ
0: ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ
1: ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਈ
0: ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾਂ ਕੈ ਮਨ ਪ੍ਰਗਟੈ ਗੁਣ

0: ਭਰਮ ਦੁਖੈ ਤੇ ਨਾਸੀ
1: ਤਪਤਮੈ ਠਾਣ ਵਰਤਾਈ ਅੰਧ ਪਿਆ ਦੁਖ ਨਾਠੈ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ
1: ਹੋ ਚੁਕਾ ਨਿਰਭਉ ਹੋਇ ਬਸੈ ਸਗਲ ਵਿਆਧ ਮਨ ਤੇ ਖੈ ਨਸੈ
0: ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਹਿਤ ਪਾਈ ਚੁਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਣ
0: ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ

0: ਰਾਸ਼ਟਰਪਤੀ ਸੰਤ ਜਿਨ੍ਹਾਂ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਔਰ ਪਾਵਸਾ ਮੀਤ ਵਿਸਾਰੋ ਚਰਨ ਕਮਲਨ ਦਮੈ ਔਰ ਧਾਰੋ
0: ਕਰਨ ਕਾਰਨ ਸੋ ਪ੍ਰਭ ਸਮਰੱਥ ਜੜ ਕਰ ਗਹੁ ਨਾਮ ਹਰ ਬਥ
1: ਜੋ ਤਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟੀ ਉਠਾਵੈ ਸੋ ਧਨ ਹਰ ਸੇਵਾ ਤੇ ਪਾਵੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸੋ ਬਾਪੋ ਕਰੇ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਤਰਨੀ
0: ਅਨੇਕ ਪਾਵੀ ਰੋਗ ਨਾ ਜਾਏ ਰੋਗ ਮਿਟਾਏ ਹਰ ਅਵਗਤ ਲਾਏ
1: ਕਰਮ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪਰਵਾਨ
0: ਮਨ ਪ੍ਰਬੋਧਾ ਹਰ ਕੈ ਨਾਏ ਜੈ ਜੈ ਤਾਵਤ ਆਵੈ ਠਾਏ
1: ਆਪੋ ਬਿਘਨ ਨ ਲਾਗੈ ਕੋਈ ਜਾ ਘਰ ਦਾ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਹੋ ਬਿਨਸਾ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਚਿਤ ਕਰ ਜਾਏ ਬਸੈ ਅਵਨਾਸੀ ਕਉ ਨਾਨਕ ਕਾਟੀ ਜਮ ਫਾਸੀ
1: ਸਤਿ ਵਿਚਾਰ ਕਹੈ ਜਨ ਸਾਚਾ ਜਨਮ ਮਰਾ ਸੁਖਾ ਚੋ ਕਾਚਾ
0: ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਆਪ ਤਿਆਗ ਸਰਨ ਗੁਰਦੇਵ
1: ਜੋ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਨੇਕ ਪਾਪ ਨਾ ਛੁਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਕੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਤੁਮੀ ਕੁਟੰਬ ਯਾਰ ਬਨਪਾ ਇਨਤੇ ਕਹੋ।

0: ਜਿਨ ਦੀ ਏਤ ਬੁਝੈ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ।
1: ਗੁਰ ਕੀ ਮਾ ਤੂੰ ਲਿਹੇ ਇਆਨੀ, ਭਗਤ ਬਿਨਾ ਬੁਰ ਡੁੱਬੇ ਸਿਆਨੀ।
0: ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਹਾਰੋ ਚੀਤ।
1: ਚਰਨ ਕਮਲ ਰਾਖੋ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੇ।
0: ਆਪ ਜਪੋ ਅਬਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ।
1: ਸਾਰ ਭੂਤ ਸਤ ਹਰ ਕੋ ਨਾਓ, ਸਹਿ ਸੁਭਾਏ ਨਾਨਕ ਗੁਣ ਗਾਓ।
0: ਗੁਣ ਗਾਵੋ ਤੇਰੀ ਉਤਰ ਸਮੈਲ, ਬਿਨਸ ਜਾਏ ਹੁਮੈ ਬਿਖ ਫੈਲ।
1: ਹੋਏ ਚਿੰਤ ਬਸੈ ਸੁਖ ਲਾਲ, ਸਾਸਗਰਾ ਸਰਨਾਮ ਸਮਾਲ।
0: ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ।
1: ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾ ਸੁਖ ਦਰਗਾ ਜਾਕਾਰ।
0: ਸਰਬ ਨਿਰੰਤਰ ਇੱਕੋ ਦੇਖ, ਕਉ ਨਾਨਕ ਜਾਕੈ ਮਸਤਕ ਲੇਖ।
1: ਇੱਕੋ ਜਪ ਇੱਕੋ ਸਾਲ ਆਹੇ, ਏਕ ਸਿਮਰ ਏਕੋ ਮਨ ਆਹੇ।
0: ਏਕ ਸਿਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ।
1: ਇੱਕੋ ਏਕ ਏਕ ਹਰਿ ਆਪ, ਪੂਰਨ ਪੂਰ ਪ੍ਰਭ ਵਿਆਪ।
0: ਨਿੱਕ ਵਿਸਾਰ ਏਕ ਤੇ

0: ਰਾਸ਼ਟਰਪਤੀ
1: ਜਾਚਕ ਜਾਂਜਾ ਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ
2: ਸਾਜਨਾ ਕੀ ਮੰਗੋ ਤੂਰ ਪਾਰ ਬ੍ਰਹਮੇ ਸਰਦਾ ਪੂਰ
1: ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ।

0: ਵੱਡ ਭਾਗੀ ਜਪਿਆ ਪ੍ਰਾਪਤ ਹੋਏ, ਨਾਨਕ ਨਾਮ ਰੱਤੀ ਸੁਖ ਹੋਏ।
1: ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ,
0: ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ।
1: ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ।

0: ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ
1: ਸੋ ਕਿਉਂ ਬਿਸਰੇ ਜੇ ਅਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ
0: ਸੋ ਕਿਉਂ ਬਿਸਰੇ ਜੇ

0: ਤਪੋ ਗੁਣ ਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਏਹੀ ਸਵਾਉ
0: ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਗਸੇ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
2: ਬਿਰਲਾ ਕਉ
1: ਪਾਵੈ ਸੰਗ
0: ਏਕ ਬਸ ਦੀਜੇ ਕਰਮਿਆ ਗੁਰ ਪ੍ਰਸਾਦ ਨਾਮ

0: ਭਗਤ ਜਨਾ ਕੇ ਪ੍ਰਾਣ ਆਧਾਰ।
1: ਜੋ ਜੋ ਜਪੈ ਸੋ ਹੋਇ ਪੁਨੀਤ, ਭਗਤ ਪਾਏ ਲਾਵੈ ਮਨ ਹੀਤ।
0: ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ।
1: ਸਰਬ ਬੈਕੁੰਠ ਮੁਕਤ ਮੋਹ ਪਾਏ, ਇਕ ਨਿਮ ਹਰਿ ਕੇ ਗੁਣ ਗਾਏ।

0: ਰੁਚਿਓ ਪਰਪੰਚ ਆਕਾਰ ਤੈ ਗੁਣ ਮੇ ਕੀਨੋ ਬਿਸਾਰ
1: ਪਾਪ ਪੁੰਨ ਤੈ ਭਈ ਕਹਾਵਤ ਕੋ ਨਰ ਕੋ ਸੁਰਗ ਪੰਚਾਵਤ
0: ਜਾਲ ਜਾਲ ਮਾਇਆ ਜੰਜਾਲ ਹੋਮੇ ਮੋਹ ਪਰਮ ਪੈ ਪਾਰ
1: ਰੂਪ ਰੂਪ ਮਾਨ ਅਪਮਾਨ ਅਨੰਤ ਪ੍ਰਕਾਰ ਕੀਓ ਵਿਖਿਆਨ
0: ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੇ
1: ਜੈ ਅਵਗਤ ਭਗਤ ਆਪ ਜੈ ਪਸਰਾ ਪਾਸਾਰ ਸੰਤ ਪ੍ਰਤਾਪ
0: ਪਾਕਾ ਆਪੇ ਤਨੀ ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰਿਆ ਅੰਧ ਜੋਜ ਆਪੇ ਰਸ ਭੋਗਨ ਨਿਰਜੋ

0: ਕਿਰਪਾਲ
1: ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਦਿਓ ਵਿਆਪ
0: ਪਾਲੇ ਜੀਵਨ ਬਹੁ ਭਾਤ ਜੋ ਜੋ ਰਚੋ ਸੋ ਤਿਸੇ ਧਿਆਤ
1: ਜਿਸ ਭਾਰਤ ਲੈ ਮਲਾਈ ਭਗਤ ਕਰੀ ਹਰ ਕੀ ਗੁਣ ਗਾਈ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨੇ ਹਾਰ ਨਾਨਕ ਇੱਕ ਜਾਣਿਆ
1: ਜਲ ਲਾਗਾ ਹਰਿ ਕਾ ਨਾਈ ਤਿਸ ਕੀ ਆਸ ਨਾ ਬਿਰਥੀ ਜਾਈ
0: ਸੇਵਕ ਕੋ ਸੇਵਾ ਬਣੀ ਆਈ

0: ਮਲਤਾ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਕੇ ਭਉ ਜਾਏ। ਏਕਾ ਟੇਕ ਰਖੋ ਮਨ ਮਾਹੇ, ਨਾਨਕ ਬਹੁਰ ਨ ਆਵੇ ਜਾਹੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ।
1: ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ।

0: ਨਾਨਕ ਦੇ ਜਨ ਸੋ ਜੀ ਪਾਏ।
1: ਸੋ ਅੰਤਰ ਸੋ ਬਾਹਰ ਅਨੰਤ, ਘਰ ਘਰ ਵਿਆਪ ਰਹਿਆ ਭਗਵੰਤ।
0: ਸਰਬ ਲੋਕ ਪੂਰਨ ਪ੍ਰਤਪਾਲ,
1: ਬਰਨਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।
0: ਪਾਣੀ ਵੈ ਸੰਤਰ ਮਾਹੇ, ਚਾਰ ਕੁੰਡ ਦੇ ਦਿਸੇ ਸਮਾਹੇ।
1: ਤਿਸ ਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੋ ਪਾਉ।
0: ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਤਰ ਮੈਂ।

0: ਸੰਤ ਜਨਾ ਕਾ ਪੀਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦਾ ਸਭ ਧਰਮ,
1: ਜਨਾ ਸੁਣੇ ਸਭ ਵਚਨ, ਸਰਬ ਵਿਆਪੀ ਰਾਮ ਸੰਗ ਰਚਨ,
0: ਜਿਨ ਜਾਤਾ ਪਿਸਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ,
1: ਜੋ ਹੋਏ ਸੋਈ ਸੁਖ ਮਾਨੇ, ਕਰਨ ਕਰਾਵਨ ਹਾਰ ਪ੍ਰਭ ਜਾਨੇ,
0: ਅੰਤਰ ਬਸੇ ਬਾਹਰ ਪੀਓਹੀ, ਨਾਨਕ ਦਰਸ਼ਨ ਦੇ ਸਾ ਮੋਹੀ,
1: ਆਪ ਸਤ ਕੀਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ, ਜਾਤ ਮੈਂ ਜੋ ਜੋਤ ਮੈਂ ਜਾਤਾ, ਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ,

ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣਹਾਰੀ।

ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਬੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜ੍ਹਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣਿਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨੇ ਉਪਾਏ ਤੇਰੇ ਅੜਸਰ ਤੀਰਥ ਨਾਲੇ।

ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਬਿਰੁਕਮ ਨਾ ਕਰਨਾ।

ਆਈ ਕਹਿਣ ਨਾ ਜਾਇ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਹਿਣ ਸਿੱਧੀ ਕਿਨੈ ਨਾ ਪਾਈਆ ਕਰਮ ਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਵ ਤੇ ਵਡਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਸਰ ਤੇ ਕਮ ਜਾਤ, ਨਾਨਕ ਨਾਵੈ ਵਾਸਨਾਦ ਰਾ ਗੁਜਰੀ। ਮਹੱਲਾ ਚੌਥਾ।

ਮੇਰਾ ਪ੍ਰਾਨ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ।

ਪਾਏ ਤਾਂ ਘਰ ਜਗਿਆ ਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਗ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜੇ ਆਵੈ ਸਹਿ ਕੋ ਸਾਧ ਸਪਾਛੇ ਵਚਰੇ ਸ਼ਰਿਆ ਦਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿਆ ਵਰਨਾ ਜਾਣਾ।

ਇੱਕ ਤੇਰੀ ਅਨ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ੍ਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨ ਕੋਈ।

ਪ੍ਰਣਵਤ ਨਾਨਕ ਤਿਨ ਕੀ ਸਰਣਾ। ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ।

ਜਾਨ ਮੋਲਿਓ ਉਬਾਰੇ। ਕਬਿ ਉਵਾਚ ਬੇਨਤੀ ਚੌਪਈ, ਹਮਰੀ ਕਰੋ ਹਾਤੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਤੈ ਮੋਹਿ ਬਚਾਵਹੁ।

ਮਾਰੀ ਹੈ ਆਪ ਹਾਦ ਮੁਜੈ ਵਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੋਜੋ ਕਰਿਓ ਰੱਛਾ ਰਾਖ ਲਿਹੋ ਮੈਂ ਰਾਖਨ ਹਾਰੇ ਸਾਹਿਬ ਸੰ ਸਹਾਇ ਪਿਆਰੇ ਦੀਨ ਬਨ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ

ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਚੌਪਈ ਸੰਬਤ ਸਤਰੈ ਸਹਿਸਪਣਿਜੈ ਅਰਧ ਸਹਿਸਪੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰ ਤੀਰ ਸਤਦੁਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ।

ਧਿਆਨਾ ਬਾਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਾਤ੍ਰਿ ਤ੍ਰਿ ਉਚਾਰੋ ਚੂਕ ਹੋਏ ਕਬਲਿਓ ਸੁਧਾਰੋ ਕਵੇ ਵਾਚ ਦੋਹਰਾ।

ਪੜਵਦੀ ਪ੍ਰਥਮ ਸੁਖਦਾਵਨ ਤੁਹ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਹੁ ਸੁਧਾਰਾ ਦੋਹਰਾ ਏਤਰ ਤੁਮ ਕੇ ਚਰਨ ਤਰ ਸਤਾ ਦੁਰਭ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘਵਰ ਕਥਾ ਪ੍ਰਸੰਗ ਦੋਹਰਾ ਸਾਦ ਅਸਾ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ।

ਰਾਮਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇ ਤੇ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ।

ਮਨ ਵਸਿਆ ਵਾਜੇ ਸ਼ਬਦ ਖਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਪੁਖਾਂ ਸਭ ਗੁਆਈਆਂ ਕਰਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਅੱਜ ਗੁਰੂ ਘਰ ਵਿਖੇ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਬੱਬਰ, ਉਹਨਾਂ ਦੇ ਮਾਤਾ ਜੀ ਤਕਰੀਬਨ 7 ਵਜੇ ਆ ਰਹੇ ਨੇ। ਤੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਤਨੀ ਸੇਵਾ ਪ੍ਰਵਾਨ ਕਰਨੀ ਉਲਟਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਯਾਰ ਰਾਜਹੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਬਾਣੀ ਕੇ ਬੋਹਤ ਕਲ ਜੋ ਕੇ ਜਹਾਜ ਹਲਤ ਪਲਤ ਕੇ ਰੱਖੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ। ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਹੁਤ ਵੱਡੇ ਭਾਗ ਹਨ ਜੋ ਸ਼ਾਮ ਦੇ ਦੁਆਨਾਂ ਵਿੱਚ ਸਤਿਗੁਰੂ ਜੀ ਦੀ ਨਿੱਘੀ ਗੋਦ ਵਿੱਚ ਬੈਠਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਔਰ ਸਾਡੇ ਉੱਤੋਂ ਵੀ ਵੱਡੇ ਭਾਗ ਹਨ ਜੋ ਮਾਤਾ ਸੁਰਜੀਤ ਕੌਰ, ਭਾਈ ਦਿਲਾਵਰ ਸਿੰਘ ਜੀ ਦੇ ਮਾਤਾ ਜੀ ਗੁਰੂ ਘਰ ਐਲ ਸਵਰਾਟੇ ਵਿਖੇ ਪਹੁੰਚ ਕੇ ਸੰਗਤਾਂ ਨੂੰ ਕਿਰਤਾਰਥ ਕੀਤਾ ਹੈ। ਗੁਰੂ ਪਿਆਰਿਓ, ਜਿਵੇਂ ਆਪਾਂ ਪਿਛਲੇ ਦਿਨੀ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਜੋ ਸ਼ਹੀਦੀ ਯਾਦਗਾਰ ਉਹਨਾਂ ਦੀ ਆਪਣੇ ਗੁਰੂ ਘਰ ਵਿਖੇ ਵੀ ਮਨਾਈ ਹੈ, ਲੈਥਰੋਪ ਦੀ ਧਰਤੀ 'ਤੇ ਵੀ ਉਹ ਮਨਾਈ ਗਈ ਵੱਡੇ ਪੱਧਰ 'ਤੇ। ਘੁੱਪ ਹਨੇਰਿਆਂ ਵਿੱਚ ਚਾਨਣ ਦੀ ਬਾਤ ਪਾਉਣ ਵਾਲੇ ਉਹ ਦੀਪਕ ਅਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਲਵਾਰਸ ਲਾਸ਼ਾਂ ਦੇ ਵਾਰਸ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ 25,000 ਲਾਸ਼ਾਂ ਜਿਹੜੀਆਂ ਹੈ ਸਿੱਖ ਨੌਜਵਾਨਾਂ ਦੀਆਂ, ਜਿਨ੍ਹਾਂ ਦੀ ਉਮਰ ਜਿਹੜੀ ਕਰੀਬਨ 15 ਸਾਲ ਤੋਂ 30-35 ਸਾਲ ਦੇ ਵਿੱਚ ਸੀ, ਉਹਨਾਂ ਦੀਆਂ ਲਾਸ਼ਾਂ ਲੱਭਦਾ ਲੱਭਦਾ ਵੀਰ ਉਹ ਆਪ ਇੱਕ ਲਾਸ਼ ਇੱਕ ਦਿਨ ਬਣ ਗਿਆ। ਹਾਲਾਂਕਿ ਉਹਨੂੰ ਪਤਾ ਸੀ ਕਿ ਮੇਰੇ ਨਾਲ ਕਿਹੜਾ ਭਾਣਾ ਜਿਹੜਾ ਹੈ ਉਹ ਵਾਪਰਨਾ ਹੈ। ਕੈਨੇਡਾ ਦੀ ਧਰਤੀ 'ਤੇ ਆ ਕੇ ਪਾਰਲੀਮੈਂਟ ਦੇ ਵਿੱਚ ਉਸਨੇ ਸਾਰਾ ਜਿਹੜਾ ਕੇਸ ਹੈ ਆਪਣਾ ਉਹ ਬਿਆਨ ਕੀਤਾ ਸੀ। ਗੁਰੂ ਪਿਆਰਿਓ, ਉਹਨਾਂ ਦੀਆਂ ਸਵਾਵਾਂ ਜਿਹੜੀਆਂ ਉਹ ਉਹਨਾਂ ਦੇ ਨਾਲ ਸੀ। ਔਰ ਜੋ ਸੇਵਾ ਭਾਈ ਦਿਲਾਵਰ ਸਿੰਘ ਜੀ ਨੇ ਕੀਤੀ ਹੈ ਉਹ ਸੇਵਾ ਇੱਕ ਉਹਨਾਂ ਆਪਣੇ ਆਪ ਵਿੱਚ ਹੀ ਉਹਦਾ ਇੱਕ ਇਤਿਹਾਸ ਹੈ। 18 ਅਗਸਤ 1970 ਨੂੰ ਮਾਤਾ ਸੁਰਜੀਤ ਕੌਰ, ਪਿਤਾ ਹਰਨੇਕ ਸਿੰਘ ਦੇ ਗ੍ਰਹਿ ਵਿਖੇ ਪੰਜ ਗ੍ਰਾਈ ਨਗਰ ਦੇ ਵਿੱਚ ਇਹ ਯੋਧਾ ਜਿਹੜਾ ਪੈਦਾ ਹੋਇਆ। ਔਰ 31 ਅਗਸਤ 1995 ਨੂੰ ਇਸ ਯੋਧੇ ਨੇ ਜੋ ਪੰਜਾਬ ਔਰ ਹਰਿਆਣਾ ਦਾ ਸਿਵਲ ਸਕੱਤਰੇਤ ਜਿਹੜਾ ਹੈਗਾ ਆ ਸੈਕਟਰੀਏਟ, ਉਹਦੇ ਵਿੱਚ ਕਰੀਬਨ ਸਾਰੀ ਦਿਹਾੜੀ ਜਿਹੜੀ ਉਹਦੇ ਵਿੱਚ ਜਿਹੜਾ ਉਹ ਬੇਅੰਤ ਸਿੰਘ ਬੁੱਚੜ ਜਿਹੜਾ ਸੀ ਉੱਥੇ ਆਪਣੀਆਂ ਗੱਲਾਂ ਬਾਤਾਂ ਕਰਦਾ ਰਿਹਾ। ਭਾਈ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਸਾਰੇ ਵਿਚਾਰ ਜਿਹੜੇ ਆ ਸਿੰਘ ਜਿਹੜੇ ਉਹ ਕਰਦੇ ਰਹੇ ਸਾਰਿਆਂ ਦੇ ਜਿਹੜੇ। ਗੁਰੂ ਪਿਆਰੇ, ਉਹ ਬਹੁਤ ਵੱਡੀ ਕੁਰਬਾਨੀ ਹੈ, ਪਰ ਭਾਈ ਦਿਲਾਵਰ ਸਿੰਘ ਨੇ ਜੋ ਆਪਣੀ ਜਾਨ ਦੀ ਅਹੁਤੀ ਦੇ ਕੇ ਆਪਣੇ ਸਰੀਰ ਦਾ ਜਿਹੜਾ ਬਲੀਦਾਨ ਦੇ ਕੇ ਉਸ ਯੋਧੇ ਨੇ ਜੋ ਕੁਰਬਾਨੀ ਕੀਤੀ, ਕਿਉਂਕਿ ਮੈਂ ਆਪਣੀ ਗੱਲ ਦੱਸਾਂ ਗੁਰੂ ਪਿਆਰਿਓ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਖੜ੍ਹੇ ਹਾਂ ਕਰੀਬਨ ਸਵੇਰ ਦੇ 7 ਵਜੇ ਤੋਂ 31 ਅਗਸਤ 1995 ਨੂੰ ਸਵੇਰੇ 7 ਵਜੇ ਤੋਂ ਪਹਿਲਾਂ ਮੈਨੂੰ ਜਿਹੜਾ ਹੈ ਨੂਰਮਹਿਲ ਥਾਣੇ ਦੇ ਵਿੱਚ ਜਿਹੜਾ ਚੱਕ ਕੇ ਜਿਹੜਾ ਉਹ ਰੱਖਿਆ ਹੋਇਆ ਸੀ। ਕਰੀਬਨ 8-9 ਜਿਹੜੇ ਸਿੰਘ ਸੀ ਅਸੀਂ, ਗਿਆਨੀ ਸਰਵਣ ਸਿੰਘ ਉੱਥੇ SHO ਸੀ। ਔਰ ਜਦੋਂ ਸ਼ਾਮ ਦੇ 5:30 ਜਿਹੜੇ ਜਦੋਂ ਹੋਏ ਆ ਅਤੇ ਉਦੋਂ ਤੱਕ ਜਿਹੜਾ ਉਹ ਪਤਾ ਲੱਗਾ, ਕਿਉਂਕਿ ਉੱਥੇ ਜਿਹੜਾ ਭਾਣਾ ਵਾਪਰਿਆ ਚੰਡੀਗੜ੍ਹ ਦੇ ਵਿੱਚ ਉਹ ਤਾਂ 5:10 'ਤੇ ਵਾਪਰਿਆ, ਪਰ 5:30 ਤੱਕ ਜਿਹੜਾ ਉਹ ਸੁਨੇਹਾ ਮਿਲਿਆ। ਔਰ ਸਾਡੇ ਪਿੰਡ ਦੀ ਪੰਚਾਇਤ ਔਰ ਮੋਹਤਵਾਰ ਬੰਦੇ ਜਿਹੜੇ ਉੱਥੇ ਉਹ ਬੈਠੇ ਹੋਏ ਸਨ, ਅਮਰੀ ਸਿੰਘਣੀ ਬੈਠੀ, ਉਹਨੂੰ ਵੀ ਪਤਾ ਸਾਰਾ, ਕਿਉਂਕਿ ਅਸੀਂ ਇਹ ਜਿਹੜਾ ਸੰਤਾਪ ਹੰਢਾਇਆ ਆ ਉੱਥੇ ਜਦੋਂ ਅਸੀਂ ਬੈਠੇ ਸਾਂ ਅਤੇ 5:30 ਉਹ ਗਿਆਨੀ ਜੀ ਨੇ ਸਾਰੇ ਜਿਹੜੇ 6-7 ਬੰਦੇ ਜਿਹੜੇ ਇਕੱਠੇ ਕਰਕੇ ਲਿਆਉਂਦੇ ਹੋਏ ਸਨ, ਉਹਨਾਂ ਨੂੰ ਜਿਹੜਾ ਕਿਹਾ ਕਿ ਜਿਹੜੀ ਆਹ ਚੀਜ਼ ਹੈ ਇਹ ਤਾਂ ਨਹੀਂ ਹੋਣੀ ਚਾਹੀਦੀ, ਇਹ ਤਾਂ ਬਹੁਤ ਧੱਕਾ ਆ, ਇਹ ਬਹੁਤ ਗਲਤ ਪਾਸੇ ਬੱਚੇ ਪਏ ਹੋਏ ਆ। ਅਤੇ ਸਾਡੇ ਉਹ ਪਿੰਡ ਦਾ ਜਿਹੜਾ ਸਰਪੰਚ ਸੀ ਉਹਨੇ ਇਹ ਗੱਲ ਆਖੀ ਸੀ ਕਿ ਇਹਨਾਂ ਬੱਚਿਆਂ ਦੇ ਨਾਲ ਜਿਹੜਾ ਅੱਤਿਆਚਾਰ ਹੋ ਰਿਹਾ ਉਹ ਨਹੀਂ ਤੁਸੀਂ ਇੰਸਪੈਕਟਰ ਸਾਹਿਬ ਦੇਖਦੇ ਕਿ ਇਹ ਬੱਚਿਆਂ ਦੇ ਨਾਲ ਕੀ ਕੁਝ ਜਿਹੜਾ ਹੋਇਆ ਆ, ਇਹ ਅੱਕ ਕੇ ਜਿਹੜਾ ਹੈ ਜਿਹੜਾ ਅੱਕ ਜਿਹੜਾ ਚੱਬਣਾ ਪੈਂਦਾ ਤਾਂ ਕਰਕੇ ਜਿਹੜੀ ਇਹ ਸ਼ਹਾਦਤਾਂ ਜਿਹੜੀਆਂ ਇਹ ਹੋਈਆਂ। ਪਰ ਕਰੀਬਨ ਗੁਰੂ ਪਿਆਰਿਓ 5:30 ਵਜੇ ਸਾਨੂੰ ਜਿਹੜੇ ਉਹ 7 ਬੰਦੇ ਅਸੀਂ ਸਾਨੂੰ ਇਕੱਠੇ ਕਰਕੇ ਇਲਾਕੇ 'ਤੇ ਲਿਆ ਕੇ ਮੁੰਡੇ ਜਿਹੜੇ ਰੱਖੇ ਹੋਏ ਸੀ ਉਹਨਾਂ ਨੂੰ 5:30-6 ਵਜੇ ਜਿਹੜਾ ਉੱਥੋਂ ਰਿਲੀਜ਼ ਕਰ ਦਿੱਤਾ ਕਿ ਇਹਨਾਂ ਨੂੰ ਘਰਾਂ ਨੂੰ ਲੈ ਜਾਓ। ਇਹ ਉਸ ਦਿਨ ਦੀ ਗੱਲ ਹੈ 31 ਅਗਸਤ 1995 ਦੀ। ਉਸ ਮਹਾਨ ਯੋਧੇ ਨੂੰ ਗੁਰੂ ਪਿਆਰਿਓ ਸਲਾਮ ਹੈ ਜਿੱਥੇ ਭਾਈ ਜਗਤਾਰ

0: ਭਾਈ ਓਂਕਾਰ ਸਿੰਘ ਜੀ ਸਾਡੇ ਪਾਸ ਬੈਠੇ ਹਨ, ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਭਾਈ ਸ਼ਮਸ਼ੇਰ ਸਿੰਘ ਦੇ ਲੜਕੇ ਹਨ। ਉਹਨਾਂ ਨੇ ਵੀ ਇਹ ਸੰਤਾਪ ਆਪਣੇ ਪਿੰਡੇ 'ਤੇ ਹੰਢਾਇਆ ਹੈ। ਗੁਰੂ ਪਿਆਰਿਓ, ਭੱਕਿਆ ਹੀ ਉਹ ਜਿਹੜੀਆਂ ਰਾਤਾਂ ਸੀ, ਉਹ ਰਾਤਾਂ ਜਦੋਂ ਠਾਣਿਆਂ ਦੇ ਵਿੱਚ ਅਸੀਂ ਗੁਜ਼ਾਰੀਆਂ, ਉਹ ਸਾਨੂੰ ਪਤਾ ਕਿਹੋ ਜਿਹਾ ਤਸ਼ੱਦਦ ਜਿਹੜਾ ਉਹ ਥਾਣਿਆਂ ਦੇ ਵਿੱਚ ਹੁੰਦਾ ਸੀ। ਜਦੋਂ ਰਾਤ ਦੇ 7-8 ਵੱਜਦੇ ਸੀ, 7-8 ਵਜੇ ਤੋਂ ਬਾਅਦ 'ਚ ਉੱਥੇ ਇੰਨਾ ਕੁ ਚੀਕ ਚਿਹਾੜਾ ਪੈਂਦਾ ਸੀ, ਇੱਦਾਂ ਉੱਥੇ ਘੋਟਣੇ ਪੱਟਾਂ ਦੇ ਉੱਤੇ ਰੱਖ ਕੇ ਜਿਹੜੇ ਉਹ ਘੁਮਾਏ ਜਾਂਦੇ ਸਨ, ਉੱਤੇ ਬੰਦਾ ਚੜ੍ਹ ਜਾਂਦਾ ਸੀ, ਪਿਛਲੇ ਪਾਸੇ ਬਾਹਾਂ ਜਿਹੜੀਆਂ ਬੰਨ੍ਹ ਕੇ ਉਹਦੇ ਵਿੱਚ ਲੱਤ ਅੜਾ ਕੇ ਮੋਹਰ ਨੂੰ ਬੰਦੇ ਦੀ ਟੋਈ ਜਿਹੜੀ ਕੱਸ ਦਿੱਤੀ ਜਾਂਦੀ ਸੀ, ਗਾਡਰ ਦੇ ਉੱਤੋਂ ਦੀ ਰੱਸਾ ਪਾ ਕੇ ਪੁੱਠੇ ਟੰਗ ਕੇ ਜਿਹੜਾ ਹੈ ਘੰਟਿਆਂ ਬੱਧੀ ਜਿਹੜਾ ਉਹ ਖੂਨ ਹੈ ਅੱਖਾਂ 'ਚੋਂ ਉਤਰ ਆਉਂਦਾ ਸੀ, ਬਲੱਡ ਸਾਰਾ ਜਿਹੜਾ ਉਹ ਦਿਮਾਗ ਦੇ ਵਿੱਚ ਆ ਜਾਂਦਾ ਸੀ, ਬ੍ਰੇਨ 'ਚ ਆ ਜਾਂਦਾ ਸੀ। ਇੰਨੇ ਕੁ ਅੱਤਿਆਚਾਰ ਜਿਹੜੇ ਹੈ ਸਾਡੀਆਂ ਭੈਣਾਂ ਨਾਲ, ਮਾਤਾਵਾਂ ਨਾਲ ਜਿਹੜੇ ਉਹ ਹੋਏ, ਔਰ ਕਿਵੇਂ ਜਿਹੜੀ ਉਹ 10-10, 20-20 ਵੋਟਾਂ ਜਿਹੜੀਆਂ ਲੈ ਕੇ ਉਹ ਸਰਕਾਰ ਬਣੀ ਸੀ, ਪਰ ਸਾਡੇ ਨੌਜਵਾਨਾਂ ਦਾ ਜਿਹੜਾ ਖੂਨ ਦੀ ਹੋਲੀ ਹੈ, ਇਸ ਦਰਿੰਦਿਆਂ ਨੇ, ਦੋ ਜੋੜੀ ਨੇ, ਜਿੱਥੇ KPS ਗਿੱਲ ਨੂੰ ਇਹ ਜਿਹੜੀ ਖੁੱਲ੍ਹ ਦਿੱਤੀ ਹੋਈ ਸੀ ਬੇਅੰਤੇ ਬੁੱਚੜ ਨੇ, ਗੁਰੂ ਪਿਆਰੇ, ਉਹ ਜਦੋਂ ਉਹ ਸਮਾਂ ਯਾਦ ਆਉਂਦਾ ਅਤੇ ਰੋਕਟੇ ਖੜ੍ਹੇ ਹੁੰਦੇ ਆ, ਬਈ ਜਿਉਂ ਸਾਡਾ ਵੀਰ ਇਹ ਜਿਹੜੀ ਅਦੁੱਤੀ ਕੁਰਬਾਨੀ ਹੈ ਉਹ ਨਾ ਕਰਦਾ, ਸ਼ਾਇਦ ਆ ਜਿਹੜੀਆਂ 6-6 ਫੁੱਟ ਦੀਆਂ ਅਸੀਂ ਲਾਸ਼ਾਂ ਤੁਰੇ ਫਿਰਦੇ ਹਾਂ, ਇਹ ਇਸ ਧਰਤੀ 'ਤੇ ਇਹਨਾਂ ਦਾ ਕੋਈ ਵਜੂਦ ਬਿਨਾਂ ਹੁੰਦਾ। ਬਹੁਤ ਬੱਚੇ ਜਿਹੜੇ ਆ ਉਹ ਸ਼ਾਇਦ ਜਨਮ ਬਿਨਾਂ ਲੈਂਦੇ ਜੇ ਉਸ ਵੀਰ ਲਈ ਇਹ ਕੁਰਬਾਨੀ ਜਿਹੜੀ ਹੈ ਉਹ ਨਾ ਕਰਦਾ। ਇੱਕੋ ਜਿਹੜੀ ਗੱਲ ਹੈ ਗੁਰੂ ਪਿਆਰਿਓ, ਉਹ ਕਹਿ ਕੇ ਮੈਂ ਜਿਹੜੀ ਉਹ ਸਮਾਪਤੀ ਕਰਾਂਗਾ, ਮਾਤਾ ਜੀ ਸੁਰਜੀਤ ਕੌਰ ਨੂੰ ਐਲਸ ਵਰਾਟੇ ਗੁਰੂ ਘਰ ਵਿਖੇ ਪਹੁੰਚਣ 'ਤੇ ਜੀਓ ਆਇਆ। ਤੁਹਾਡਾ ਜਿਹੜਾ ਇੱਥੇ ਆਇਆ ਸਿਰ ਮੱਥੇ, ਔਰ ਤੁਹਾਡਾ ਇੱਕ ਇੱਕ ਕਦਮ ਚੱਲਿਆ ਸਾਡੇ ਲਈ ਬਹੁਤ ਹੀ ਸਤਿਕਾਰਯੋਗ। ਸਾਡੇ ਕੋਲ ਸ਼ਬਦ ਨਹੀਂ ਹੈ ਕਿ ਤੁਹਾਡੀ ਕਿਹੜੀ ਗੱਲ ਦੇ ਨਾਲ ਤਾਰੀਫ ਕਰੀਏ, ਕਿਉਂਕਿ ਕਿਸੇ ਕਵੀ ਦਾ ਸ਼ੇਰ ਹੈ ਕਿ ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਜ ਰਹੇ, ਕਾਹੇ ਗਵਾਵੇ ਨੂਰ। ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪਰ ਤੋਂ ਖੁਦਾ ਵੀ ਕੁਰਬਾਨ ਹੋਤਾ ਹੈ। ਇਸ ਮਾਤਾ ਦੇ ਚਰਨਾਂ ਵਿੱਚ ਨਮਸਕਾਰ ਹੈ ਜੋ ਐਸੇ ਸਪੂਤ ਨੂੰ ਜਿਹੜਾ ਹੈ ਜਨਮ ਦਿੱਤਾ, ਜਿੱਥੇ ਅਸੀਂ ਸੁੱਖਾ ਸਿੰਘ, ਮਹਿਤਾਬ ਸਿੰਘ ਦੀਆਂ ਗੱਲਾਂ ਆਪਣੀ ਹਿਸਟਰੀ ਦੇ ਵਿੱਚ, ਭਾਈ ਹਰੀ ਸਿੰਘ ਨਲੂਆ, ਜਰਨੈਲ ਸ਼ਾਮ ਸਿੰਘ ਅਟਾਰੀ, ਉਹਨਾਂ ਜਰਨੈਲਾਂ ਦੀਆਂ ਗੱਲਾਂ ਕਰਦੇ ਹਾਂ। ਗੁਰੂ ਪਿਆਰਿਓ, ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਨਸਲਾਂ ਆ, ਉਹ ਭਾਈ ਦਿਲਾਵਰ ਸਿੰਘ ਜੀ ਔਰ ਸਮੁੱਚੇ ਜਿੰਨੇ ਹੀ ਸਾਰੇ, ਮੈਂ ਸਾਰਿਆਂ ਦਾ ਨਾਂ ਜਿਹੜਾ ਉਹ ਨਾ ਲਵਾਂ, ਕਿਉਂਕਿ ਸਾਰੇ ਹੀ ਸਿੰਘਾਂ ਦੀ ਬਹੁਤ ਜ਼ਿਆਦਾ ਸਿੰਘ ਸਨ, ਸਾਰਿਆਂ ਦੀ ਜਿਹੜੀ ਬਹੁਤ ਵੱਡੀ ਕੁਰਬਾਨੀ ਹੈ, ਪਰ ਜਿਹੜੀ ਕੁਰਬਾਨੀ ਭਾਈ ਦਿਲਾਵਰ ਸਿੰਘ ਜੀ ਨੇ ਆਪਣੀ ਜਾਨ ਦੀ ਅਹੁਤੀ ਦੇ ਕੇ ਜਿਹੜੀ ਕੀਤੀ ਹੈ, ਉਹਦਾ ਕੋਈ ਮੁੱਲ ਨਹੀਂ, ਉਹਦਾ ਕੋਈ ਤੋੜ ਨਹੀਂ, ਉਹਦੇ ਵੱਟੇ ਅਸੀਂ ਕੁਛ ਵੀ ਨਹੀਂ ਕਰ ਸਕਦੇ, ਪਰ ਉਹ ਸਾਡੀ ਇਸ ਮਾਂ ਦੇ ਕੁੱਖੋਂ ਜਿਹੜਾ ਜਣ ਕੇ ਉਹਨੇ ਜਿਹੜੀ ਇਹਨਾਂ ਦਾ ਦੁੱਧ ਦੀ ਜਿਹੜੀ ਲਾਜਪਤ ਰੱਖੀ ਹੈ ਔਰ ਇਹਨਾਂ ਦਾ ਸਿਰ ਜਿਹੜਾ ਹੈ ਉੱਚਾ ਕੀਤਾ ਹੈ ਪੰਥ ਦੇ ਵਿੱਚ, ਸਾਡੀ ਗਿਰੀ ਹੋਈ ਪੱਗ ਜਿਹੜੀ ਹੈ ਸਿਰ 'ਤੇ ਉਸ ਯੋਧੇ ਨੇ ਰੱਖੀ ਹੈ, ਗੁਰੂ ਪਿਆਰਿਓ, ਬਹੁਤ ਵੱਡੀ ਜਿਹੜੀ ਕੁਰਬਾਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਾਤਾ ਨੂੰ ਚੜ੍ਹਦੀ ਕਲਾ ਦੇਹ ਅਰੋਗਤਾ, ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਕਰਨ ਦਾ ਬਲ ਉੱਦਮ ਅਤੇ ਉਤਸ਼ਾਹ ਜਿਹੜਾ ਹੈ ਉਹ ਬਖਸ਼ਣ। ਮੈਂ ਬੇਨਤੀ ਕਰਾਂ ਭਾਈ ਮੇਜਰ ਸਿੰਘ ਹੋਣੀ ਜੇ 2 ਮਿੰਟ ਬੋਲਣਾ ਤਾਂ, ਭਾਈ ਰਣਜੀਤ ਸਿੰਘ ਜੀ ਆ ਜਾਓ 2 ਮਿੰਟ, ਤੁਸੀਂ ਆ ਕੇ ਜਿਹੜਾ 5-7 ਮਿੰਟ ਜਿਹੜਾ ਜ਼ਰੂਰ ਜਿਹੜਾ ਹੈ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰੋ। ਇੱਕ ਵਾਰ ਫਿਰ ਤੋਂ ਸਮੁੱਚੀ ਐਲਸ ਵਰਾਟੇ ਦੀ ਮੈਨੇਜਮੈਂਟ ਵੱਲੋਂ, ਸਮੁੱਚੇ ਗੁਰੂ ਘਰ ਦੇ ਸਟਾਫ ਵੱਲੋਂ, ਸਮੁੱਚੀ ਸਾਡੀ ਗੁਰੂ ਘਰ ਦੀ ਸੰਗਤ ਵੱਲੋਂ, ਕੱਲ੍ਹ ਹੀ ਸ਼ਾਮ ਜਿਹੜਾ ਪ੍ਰੋਗਰਾਮ ਜਿਹੜਾ ਉਹ ਬਣਾਇਆ ਗਿਆ, ਇਸ ਕਰਕੇ ਜਿਹੜਾ ਉਹ ਮੇਰਾ ਤਾਂ ਵੈਸੇ ਫ੍ਰੀ ਮੋਟ ਇੱਕ ਪ੍ਰੋਗਰਾਮ ਚੱਲਦਾ ਸੀ, ਉੱਥੇ ਜਾਣਾ ਸੀ ਦਾਸ ਨੇ, ਪਰ ਇਹਨਾਂ ਨੇ ਜਦੋਂ ਬਚਨ ਕੀਤੇ, ਭਾਈ ਮੇਜਰ ਸਿੰਘ ਉਹਨਾਂ ਨੇ, ਭਾਈ ਅਮਰਦੀਪ ਉਹਨਾਂ ਨੇ, ਅਤੇ ਇਹਨਾਂ ਦੇ ਬਚਨ ਜਿਹੜੇ ਉਹ ਮੰਨਿਆ। ਆ ਜਾਓ ਭਾਈ ਸਾਹਿਬ ਜੀ, ਅਤੇ ਆਪ ਜੀ ਜਿੰਨੇ ਵੀ ਚੱਲ ਕੇ ਇੱਥੇ ਪਹੁੰਚੇ ਹੋ ਸ਼ੋਰਟ ਨੋਟਿਸ 'ਤੇ, ਆਪ ਜੀ ਦਾ ਵੀ ਧੰਨਵਾਦ ਹੈ। ਵਿਸ਼ੇਸ਼ ਤੌਰ 'ਤੇ ਇੱਕ ਵਾਰ ਫਿਰ ਤੋਂ ਮਾਤਾ ਸੁਰਜੀਤ ਕੌਰ ਦਾ ਇਲਸ ਬਰਾਟੇ ਪਹੁੰਚਣ 'ਤੇ ਬਹੁਤ ਬਹੁਤ ਜੀ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰਨ ਮੁਣਸਾਂ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣੂ। ਆਪ ਸਹੰਦੇ ਦੁੱਖ ਜੱਗ ਵਰਸਾਇਆ, ਸਾਡੇ ਵੱਡੇ ਭਾਗ ਹਨ ਜੋ ਮਾਤਾ ਜੀ ਦਾ ਸਾਨੂੰ ਸੰਗ ਬਖਸ਼ਿਆ। ਸੋ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਜੋ ਕਿ ਪੰਥ ਲਈ ਬਹੁਤ ਵੱਡੀ ਕੁਰਬਾਨੀ ਕਰ ਗਏ, ਅਤੇ ਜੋ ਅੱਜ ਕੱਲ੍ਹ ਸਾਡੇ ਸਿਰਾਂ 'ਤੇ ਦਸਤਾਰਾਂ ਸਜੀਆਂ ਹਨ, ਸਾਡੇ ਸਹਿਜਧਾਰੀ ਵੀਰ ਹਨ, ਜਦੋਂ ਉਹ ਮਾਤਾ ਜੀ ਦੇ ਦਰਸ਼ਨ ਕਰਦੇ ਹਨ, ਇਤਨਾ ਉਹਨਾਂ ਨੂੰ ਗਰਵ ਮਹਿਸੂਸ ਹੁੰਦਾ ਕਿ ਐਡੀ ਮਹਾਨ ਜਨਨੀ ਸਾਡੇ ਵਿੱਚ ਸੁਸ਼ੋਭਿਤ ਹੈ, ਅਸੀਂ ਉਹਨਾਂ ਦੇ ਦਰਸ਼ਨ ਕਰਨੇ ਸਾਨੂੰ ਨਸੀਬ ਹੁੰਦੇ ਹਨ। ਸੋ ਜਦੋਂ ਵੀ ਮਾਤਾ ਜੀ ਸਾਨੂੰ ਹੁਕਮ ਕਰਦੇ ਹਨ ਕਿ ਕਿਤੇ ਵੀ ਸੰਗਤ ਨੇ ਉਹਨਾਂ ਨੂੰ ਸੱਦਿਆ ਹੈ, ਤਾਂ ਸਾਨੂੰ ਉਹਨਾਂ ਦੇ ਬਚਨਾਂ 'ਤੇ ਫੁੱਲ ਚੜ੍ਹਾਉਣੇ ਪੈਂਦੇ ਹਨ, ਕਿਉਂਕਿ ਇਤਨੇ ਵੱਡੇ ਮਹਾਨ ਜੋ ਰੂਹ ਹੈ ਉਹ ਸਾਡੇ ਵਿੱਚ ਸ਼ਾਮਿਲ ਹੈ। ਅਸੀਂ ਦੋ ਹਫ਼ਤੇ ਪਹਿਲੇ ਟੋਰਾਂਟੋ ਇੱਕ ਸਮਾਗਮ 'ਚ, ਜਿਸ ਦਿਨ ਭਾਈ ਸਾਹਿਬ ਜੀ ਦੀ ਬਰਸੀ ਸੀਗੀ, ਉਸ ਦਿਨ ਗਏ। ਇੱਕ ਪਰਿਵਾਰ ਦਾ ਇਤਨਾ ਪ੍ਰੇਮ ਸੀ, ਅਤੇ ਮਾਤਾ ਜੀ ਨੂੰ ਘਰ 'ਚ ਜਦੋਂ ਉਹਨਾਂ ਨੇ ਸੱਦਿਆ, ਅਤੇ ਉਹਨਾਂ ਨੇ ਸਾਰੇ ਕੰਮ ਕਾਰ ਬੰਦ ਕਰ ਦਿੱਤੇ, ਅਤੇ ਜਦੋਂ ਉਹਨਾਂ ਦੇ ਘਰ ਵਾਲੀਆਂ ਬੀਬੀਆਂ, ਜੋ ਮੈਂ ਘਟਨਾ ਮੇਰੇ ਨਾਲ ਮੈਂ ਅੱਖੀਂ ਦੇਖਦਾ ਉਹ ਤੁਹਾਨੂੰ ਦੱਸ ਰਿਹਾ, ਅਤੇ ਉਹਨਾਂ ਨੇ ਮਾਤਾ ਜੀ ਨਾਲ ਇਤਨਾ ਸਨੇਹ ਕੀਤਾ, ਉਹ ਕਹਿੰਦੇ ਵੀ ਜੋ ਸ਼ਹੀਦ ਪਰਿਵਾਰ ਹਨ ਉਹਨਾਂ ਦੀਆਂ 21 ਕੁਲਾਂ ਤਰ ਜਾਂਦੀਆਂ ਹਨ, ਵੀ ਸਾਨੂੰ ਉਹਨਾਂ ਦੇ ਦਰਸ਼ਨ ਹੋਏ, ਵੀ ਜਿਨ੍ਹਾਂ ਨੇ ਸਿੱਧੇ ਸੱਚਖੰਡ ਜਾਣਾ। ਇਤਨਾ ਬੈਰਾਗ ਉਹਨਾਂ ਦੇ ਮਨ ਵਿੱਚ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ। ਸੋ ਭਾਈ ਦਿਲਾਵਰ ਸਿੰਘ ਜੀ ਮਹਾਨ ਯੋਧੇ, ਮਾਤਾ ਜੀ ਸੁਰਜੀਤ ਕੌਰ, ਪਿਤਾ ਹਰਨੇਕ ਸਿੰਘ ਜੀ, ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੇ ਜਨਮ ਲਿਆ, ਅਤੇ 23 ਸਾਲ ਦੇ ਸਨ ਭਾਈ ਸਾਹਿਬ ਜਦੋਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਅਤੇ ਬਹੁਤ ਹੀ ਜੋ ਕਹਿ ਲਈਏ ਆਪਣੇ ਜੰਗ ਉਮਰ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਲਗਭਗ 2 ਸਾਲ ਉਹਨਾਂ ਨੇ ਜੋ ਫਤਿਹਗੜ੍ਹ ਸਾਹਿਬ ਉੱਥੇ ਜੋ ਪੁਲਿਸ ਵਿੱਚ ਨੌਕਰੀ ਕੀਤੀ, ਅਤੇ ਉਸ ਤੋਂ ਬਾਅਦ ਭਾਈ ਸਾਹਿਬ ਨੇ ਕਿਸੇ ਵੀ ਪਰਿਵਾਰ ਦੇ ਮੈਂਬਰ ਨਾਲ ਕੋਈ ਗੱਲ ਨਹੀਂ ਸ਼ੇਅਰ ਕੀਤੀ। ਸੋ ਜਿਵੇਂ ਮਾਤਾ ਜੀ ਤੋਂ ਅਸੀਂ ਗੱਲਾਂ ਬਾਤਾਂ ਸੁਣਦੇ ਸਨ ਕਿ ਭਾਈ ਸਾਹਿਬ ਬਹੁਤ ਹੀ ਹਸਮੁੱਖ ਸਨ, ਜਦੋਂ ਵੀ ਆਪਣੇ ਦੋਸਤਾਂ ਮਿੱਤਰਾਂ ਜਾ ਕੇ ਅਤੇ ਪਰਿਵਾਰ ਨਾਲ ਬੈਠਦੇ ਸਨ ਅਤੇ ਬੜੇ ਹੀ ਹਸਮੁੱਖ ਸਨ, ਅਤੇ ਜਿਵੇਂ ਉਹਨਾਂ ਦਾ ਦਿਲ ਵਿੱਚ ਦਰਦ, ਜੋ ਕਿ ਜਿਵੇਂ ਬੇਅੰਤ ਸਿੰਘ ਜਿਹਨੂੰ ਆਪਾਂ ਕਹਿੰਦੇ, ਪਰ ਆਮ ਅੱਜ ਕੱਲ੍ਹ ਬੇਅੰਤਾ ਬੁੱਚੜ ਉਸ ਦਾ ਨਾਮ ਹੈ, ਉਸਨੇ ਜਿਸ ਤਰ੍ਹਾਂ ਜਵਾਨੀ ਦਾ ਘਾਣ ਕੀਤਾ, ਸੋ ਉਸ ਯੋਧੇ ਦੇ ਮਨ ਵਿੱਚ ਉਸਨੂੰ ਉਡਾਉਣ ਵਾਸਤੇ ਜੋ ਇਸ ਮਾਂ ਨੇ ਐਸਾ ਪੁੱਤਰ ਜੋ ਜਨਮਿਆ, ਸੋ ਭਾਈ ਸਾਹਿਬ ਨੇ ਆਪਣੇ ਸੀਰ ਨਾਲ ਬੰਬ ਬੰਨ੍ਹ ਕੇ ਉਸ ਬੁੱਚੜ ਨੂੰ ਉਡਾਇਆ। ਸੋ ਬਹੁਤਾ ਨਹੀਂ ਦਾਸ ਬੋਲਣਾ ਚਾਹੁੰਦਾ, ਨਾ ਹੀ ਕੋਈ ਅਭਿਆਸ ਹੈ, ਪਰ ਆਪ ਜੀ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਹੁੰਦੇ ਹਨ, ਗੁਰੂ ਪਿਆਰਿਆਂ ਦੇ ਦਰਸ਼ਨ ਹੁੰਦੇ ਹਨ। ਸੋ ਜਦੋਂ ਵੀ ਕਈ ਵੇਲੇ ਅਸੀਂ ਏਅਰਪੋਰਟ 'ਤੇ ਜਾਂਦੇ ਹਾਂ, ਜਦੋਂ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਮਾਤਾ ਜੀ ਹੈਗੇ ਹਨ, ਜਦੋਂ ਅਸੀਂ ਅੱਜ ਹੀ ਕਈ ਵੇਲੇ ਬਹੁਤ ਵਾਰੀ ਇਸ ਤਰ੍ਹਾਂ ਹੋਇਆ, ਅਤੇ ਉੱਥੇ ਬੀਬੀ ਸੀਗੀ, ਜਦੋਂ ਉਹਨਾਂ ਨੂੰ ਕਿਹਾ ਵੀ ਮਾਤਾ ਜੀ ਭਾਈ ਦਿਲਾਵਰ ਸਿੰਘ ਜੀ ਦੇ ਮਾਤਾ ਜੀ ਹਨ, ਹੈ ਨਾ, ਤਾਂ ਇਤਨਾ ਉਹਨਾਂ ਦੇ ਮਨ ਵਿੱਚ ਬਰਾਗ ਖੜ੍ਹੇ ਖੜ੍ਹੇ ਅੱਥਰੂ ਵਹਾਉਣ ਲੱਗ ਪੈਂਦੇ ਹਨ। ਅਤੇ ਕੁਝ ਕੁ ਮਹੀਨੇ ਪਹਿਲਾਂ ਅਸੀਂ ਜਦੋਂ ਸ਼ੈਟਲ ਗਏ, ਅਤੇ ਉੱਥੇ ਇੱਕ ਗੁਰਦੁਆਰਾ ਸਾਹਿਬ ਮਾਤਾ ਜੀ ਦਾ ਕਾਫੀ ਸਨਮਾਨ ਕੀਤਾ, ਅਤੇ ਅਸੀਂ ਉਹ ਰਸਤੇ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਆਉਂਦਾ ਸੀ, ਅਤੇ ਅਸੀਂ ਸੋਚਿਆ ਵੀ ਉਸ ਗੁਰਦੁਆਰਾ ਸਾਹਿਬ ਹੀ ਦਰਸ਼ਨ ਕਰਕੇ ਮੱਥਾ ਟੇਕ ਲਈਏ।
1: ਹਜੇ ਅਸੀਂ ਬਾਹਰ ਹੀ ਖੜ੍ਹੇ ਸੀਗੇ ਅਤੇ ਜਦੋਂ ਨੌਜਵਾਨ ਹਜੇ ਸਹਿਜਧਾਰੀ ਵੀਰ ਸਨ ਉਹਨਾਂ ਨੂੰ ਪਤਾ ਲੱਗਿਆ ਭਾਈ ਦਿਲਾਵਰ ਸਿੰਘ ਜੀ ਅਤੇ ਮਾਤਾ ਜੀ ਆਏ। ਇਤਨਾ ਉਹਨਾਂ ਨੇ ਸਨੇਹ ਕੀਤਾ ਕਿ ਜਾਣੀ ਕਿ ਬਿਆਨ ਨਹੀਂ ਕਰ ਸਕਦੇ ਕਿਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਵੀ ਭਾਈ ਦਿਲਾਵਰ ਸਿੰਘ ਜੀ ਅਤੇ ਮਾਤਾ ਜੀ ਸਾਡੇ ਕੋਲ ਆਏ ਹਨ। ਸੋ ਐਸੇ ਮਹਾਨ ਮਾਤਾ ਜੀ ਦੇ ਅਸੀਂ ਅੱਜ ਦਰਸ਼ਨ ਕਰ ਰਹੇ ਹਾਂ। ਸੋ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਹੈ ਕਿ ਸਾਰੀ ਸੰਗਤ ਮਾਤਾ ਜੀ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ। ਸੋ ਬੋਲਦਿਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਕੈਨੇਡਾ ਦੀ ਧਰਤੀ ਤੋਂ ਮਾਤਾ ਜੀ ਦੇ ਨਾਲ ਆਏ ਹਨ, ਇਹਨਾਂ ਦਾ ਬਹੁਤ ਵਿਸ਼ੇਸ਼ ਤੌਰ 'ਤੇ ਧੰਨਵਾਦ। ਔਰ ਧੰਨਵਾਦ ਹੈ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ ਵਿਸ਼ੇਸ਼ ਤੌਰ 'ਤੇ ਭਾਈ ਅਮਰਦੀਪ ਸਿੰਘ ਜੀ ਫਰੀਮੌਟ ਔਰ ਭਾਈ ਮੇਜਰ ਸਿੰਘ ਜੀ ਨਿੱਜਰ ਜਿਨ੍ਹਾਂ ਨੇ ਇਹ ਪ੍ਰੋਗਰਾਮ ਜਿਹੜਾ ਹੈ ਮਾਤਾ ਜੀ ਦੇ ਦਰਸ਼ਨ ਦਿਦਾਰੇ ਐਲਸਵਰਾਟੇ ਦੀਆਂ ਸੰਗਤਾਂ ਨੂੰ ਕਰਾਉਣ ਦਾ ਜਿਹੜਾ ਉਪਰਾਲਾ ਜਿਹੜਾ ਹੈ, ਉੱਦਣ ਲੈਥਰੋਪ ਦੀ ਧਰਤੀ 'ਤੇ ਜਿਹੜਾ ਪ੍ਰੋਗਰਾਮ ਬਣਿਆ ਸੀ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਬਰਸੀ, ਭਾਈ ਬੀਬੀ ਪਰਮਜੀਤ ਕੌਰ ਖਾਲੜਾ ਜੀ ਉੱਥੇ ਆਏ ਹੋਏ ਸਨ, ਉਹਨਾਂ ਦੀ ਬੱਚੀ ਨਵਕਿਰਨ ਕੌਰ ਆਏ ਹੋਏ ਸਨ, ਉੱਥੇ ਹੀ ਇਹ ਗੱਲਬਾਤ ਚੱਲੀ ਸੀ ਕਿ ਮਾਤਾ ਜੀ ਆ ਰਹੇ ਹਨ। ਇਹਨਾਂ ਨੂੰ ਬੇਨਤੀ ਕੀਤੀ ਸੀ ਜ਼ਰੂਰ ਜਿਹੜੇ ਹੈ ਸਾਡੀਆਂ ਵੀ ਸੰਗਤਾਂ ਨੂੰ ਮਾਤਾ ਜੀ ਦੇ, ਕਿਉਂਕਿ ਇਹ ਜਗਤ ਮਾਤਾਵਾਂ ਹਨ, ਇਹਨਾਂ ਤੋਂ ਵੱਡੀ ਗੁਰੂ ਪਿਆਰਿਓ ਹੋਰ ਕੋਈ ਕੁਰਬਾਨੀ ਨਹੀਂ ਹੈ। ਕਿਉਂਕਿ ਜਿਵੇਂ ਭਾਈ ਸਾਹਿਬ ਜੀ ਬੋਲ ਕੇ ਗਏ ਹੈ ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਕੀਜੈ ਦੇ ਮਹਾਂਵਾਕ ਅਨੁਸਾਰ ਉਸ ਮਹਾਨ ਯੋਧੇ ਨੇ ਸਾਡੀ ਕੌਮ ਤੋਂ, ਸਾਡੇ ਬੱਚਿਆਂ ਤੋਂ, ਸਾਡੀਆਂ ਨਸਲਾਂ ਤੋਂ ਕੁਰਬਾਨੀ ਕਰਕੇ ਜਿਹੜੀ ਹੈ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਸਾਡੀ ਕੌਮ ਦੇ ਲਈ, ਇੱਕ ਫਖਰ ਜਿਹੜਾ ਹੈ ਉਹ ਖੜ੍ਹਾ ਕੀਤਾ ਹੈ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਰਾਏ ਹੋਣੀ, ਭਾਈ ਸਤਨਾਮ ਸਿੰਘ ਜੀ ਭੁੱਲਰ, ਭਾਈ ਜਗਜੀਤ ਸਿੰਘ ਜੀ, ਸਾਰੇ ਰਲ ਕੇ ਮਾਤਾ ਨੂੰ ਭਾਈ ਗੁਰਦੀਪ ਸਿੰਘ ਜੀ ਦੇ ਨਾਲ ਜਿਹੜਾ ਹੈ ਸਿਰੋ ਪਾਉ ਦੀ ਦਾਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦੇਣਗੇ। ਭਾਈ ਰਘਵੀਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਤੁਸੀਂ ਵੀ ਨਾਲ ਆ ਜਾਓ, ਮਾਤਾ ਨੂੰ ਜਿਹੜਾ ਹੈ ਸਨਮਾਨ ਚਿੰਨ ਜਿਹੜਾ ਹੈ ਵਿਸ਼ੇਸ਼ ਤੌਰ 'ਤੇ ਇੱਕ ਵਾਰ ਫਿਰ ਤੋਂ ਸਾਰੀਆਂ ਰੱਬ ਵਰਗੀਆਂ ਰੂਹਾਂ ਭਾਈ ਓਂਕਾਰ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਜਿਹੜੇ ਇੱਥੇ ਇਸ ਮੌਕੇ ਜਿਹੜਾ ਪਹੁੰਚ ਕੇ ਇਹਨਾਂ ਨੇ ਵੀ ਸੰਗਤਾਂ ਨੂੰ ਕਿਰਤਾਰਥ ਕੀਤਾ। ਇਹੀ ਪ੍ਰੋਗਰਾਮ ਕਿਤੇ ਐਤਵਾਰ ਦਾ ਸਾਡੇ ਨਾਲ ਬਣਦਾ, ਸਾਰੀ ਸੰਗਤ ਦੇ ਮੈਸੇਜ ਆ ਰਹੇ ਸਨ ਕਿ ਭਾਈ ਸਾਹਿਬ ਜੀ ਇਹ ਪ੍ਰੋਗਰਾਮ ਜਿਹੜਾ ਸ਼ੁੱਕਰਵਾਰ ਦਾ ਇਹ ਕਿਉਂ ਬਣਾਇਆ ਇੰਨੀ ਜਲਦੀ, ਐਤਵਾਰ ਦਾ ਪ੍ਰੋਗਰਾਮ ਬਣਾਉਂਦੇ ਸਾਰੀ ਸੰਗਤ ਜਿਹੜੀ ਹੈ ਮਾਤਾ ਜੀ ਦੇ ਜਿਹੜੇ ਦਰਸ਼ਨ ਦਿਦਾਰੇ ਕਰਦੀ। ਔਰ ਗੁਰੂ ਪਿਆਰਿਓ ਕਿਉਂਕਿ ਮਜਬੂਰੀਆਂ ਹੋ ਜਾਂਦੀਆਂ ਹਨ, ਇਹਨਾਂ ਦੇ ਰੁਝੇਵੇਂ ਬਹੁਤ ਹਨ, ਇਸ ਕਰਕੇ ਜਿਹੜਾ ਹੈ ਇਹ ਸਾਰੇ ਥਾਈਂ ਜਿਹੜਾ ਨਹੀਂ ਜਾ ਸਕਦੇ। ਆਪ ਜੀ ਨੂੰ ਬੇਨਤੀ ਹੈ ਜਿੰਨੀ ਵੀ ਸਾਧ ਸੰਗਤ ਆਈ ਹੈ ਜ਼ਰੂਰ ਆਪਾਂ ਨੇ ਮਾਤਾ ਜੀ ਦਾ ਜਿਹੜਾ ਸਤਿਕਾਰ ਹੈ ਉਹ ਰਲ ਮਿਲ ਕੇ ਕਰਨਾ ਹੈ। ਆਓ ਮਾਤਾ ਸੁਰਜੀਤ ਕੌਰ ਜੀ ਨੂੰ ਸਤਿਗੁਰੂ ਜੀ ਦੇ ਦਰ ਘਰ ਦੀ ਬਖਸ਼ਿਸ਼, ਸਿਰੋਂ ਪਾਉ ਦੀ ਜੋ ਦਾਤ ਹੈ ਉਹ ਗੁਰੂ ਘਰ ਵੱਲੋਂ ਦਿੱਤੀ ਜਾਏਗੀ।

ਹੁਣ ਬੇਨਤੀ ਹੈ ਭਾਈ ਸ਼ਮਸ਼ੇਰ ਸਿੰਘ ਜੀ ਦੇ ਫਰਜਨ ਭਾਈ ਅੰਕਾਰ ਸਿੰਘ ਜੀ ਹੁਣਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹਨਾਂ

0: ਜਿਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਬੜੇ ਸ਼ੋਰਟ ਨੋਟਿਸ 'ਤੇ ਜਿਹੜਾ ਬਣਾਇਆ ਹੈ, ਉਹਨਾਂ ਦਾ ਧੰਨਵਾਦ। ਔਰ ਮਾਤਾ ਸੁਰਜੀਤ ਕੌਰ ਦਾ, ਸਤਿਗੁਰ ਜੀ ਇਹਨਾਂ ਨੂੰ ਸਾਡੀ ਉਮਰ ਲਾਵੇ, ਇਹਨਾਂ ਨੂੰ ਚੜ੍ਹਦੀ ਕਲਾ ਦੇ ਨਾਲ ਦੇਸ਼ ਕੌਮ ਦੇ ਵਿੱਚ ਜਿਹੜਾ ਹੈ ਇਸੇ ਤਰ੍ਹਾਂ ਸੇਵਾਵਾਂ ਕਰਨ ਦਾ, ਇਹ ਜਾ ਕੇ ਜਿਹੜੇ ਹੈ, ਕਿਉਂਕਿ ਇਹਨਾਂ ਦੇ ਦਰਸ਼ਨ ਦਾਰੇ ਜਿਹੜੇ ਕਰਕੇ ਗੁਰੂ ਪਿਆਰਿਓ ਇੱਕ ਰੂਹ ਫੂਕੀ ਜਾਂਦੀ ਹੈ ਨਵੇਂ ਬੱਚਿਆਂ ਦੇ ਵਿੱਚ, ਕਿਉਂਕਿ ਇੱਕ ਜਾਗਰਤੀ ਖੜ੍ਹਦੀ ਹੈ ਕਿ ਇੱਦਾਂ ਕੁਰਬਾਨੀਆਂ ਜਿਹੜੀਆਂ ਕਰਕੇ, ਕਿਉਂਕਿ ਮਹਾਂਪੁਰਖ ਪੜ੍ਹਦੇ ਹੁੰਦੇ ਸੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਗੁਰੂ ਪਿਆਰਿਓ ਅਸੀਂ ਜਿੱਥੇ ਮਰਜ਼ੀ ਬੈਠੇ ਹੋਈਏ, ਪਰ ਕੁਰਬਾਨੀ ਤੋਂ ਬਿਨਾਂ ਜਿਹੜਾ ਹੈ ਇਹ ਕੁਛ ਵੀ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਸਾਨੂੰ ਆਪਣੇ ਤਰੀਕੇ ਦੇ ਨਾਲ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਜਿਹੜੀ ਹੈ ਉਹ ਆਪਣਾ ਜਿਹੜਾ ਜਸਟਿਸ ਹੈ ਉਹ ਲੈਣ ਦਾ ਹੱਲ ਜਿਹੜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਸੀ ਕਿ ਜਦੋਂ ਸਾਰੇ ਹੀਲੇ ਜਿਹੜੇ ਮੁੱਕ ਜਾਣ ਫਿਰ ਕਿਰਪਾਨ ਦੀ ਮੁੱਠ ਨੂੰ ਹੱਥ ਪਾਉਣਾ ਜਿਹੜਾ ਉਹ ਜਾਇਜ਼ ਹੁੰਦਾ ਹੈ। ਧੰਨ ਹੈ ਇਹ ਮਤਾਵਾਂ, ਇੱਕ ਵਾਰ ਫਿਰ ਤੋਂ ਇਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਹਨਾਂ ਨੂੰ ਲੰਮੀ ਉਮਰ, ਦੇਹ ਅਰੋਗਤਾ, ਚੜ੍ਹਦੀ ਕਲਾ ਵਾਲਾ ਜੀਵਨ ਜਿਹੜਾ ਹੈ ਉਹ ਬਖਸ਼ਿਸ਼ ਕਰੇ। ਬਹੁਤ ਬਹੁਤ ਧੰਨਵਾਦ ਸਾਰੀ ਸਾਧ ਸੰਗਤ ਦਾ, ਜਿਨ੍ਹਾਂ ਨੇ ਇਹ ਸਮਾਂ ਜਿਹੜਾ ਹੈ ਅੱਜ ਯਾਦਗਾਰੀ ਸਮਾਂ ਜਿਹੜਾ ਹੈ ਉਹ ਬਣਾ ਕੇ ਇੱਥੇ ਜਿਹੜੀ ਇਕੱਤਰਤਾ ਹੋਈ ਹੈ। ਆਓ ਹੁਣ ਮੈਂ ਬੇਨਤੀ ਕਰਾਂਗਾ ਭਾਈ ਹਰਪਾਲ ਸਿੰਘ ਜੀ ਆਪਣੇ ਪਾਸ, ਜੋ ਗੁਰਸ਼ਬਦ ਦੀ ਕਥਾ ਕਰ ਰਹੇ ਹਨ ਪਿਛਲੇ ਤਕਰੀਬਨ 2 ਵੀਕਾਂ ਤੋਂ, ਉਹਨਾਂ ਨੇ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਕਰਤਾਰਥ ਕਰਨਗੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ। ਔਰ ਜੋ ਆਉਣ ਵਾਲਾ ਵੀਕਐਂਡ ਹੈ ਗੁਰੂ ਪਿਆਰਿਓ, ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਐਤਵਾਰ ਨੂੰ ਆਪਣੇ ਗੁਰੂ ਘਰ ਵਿਖੇ ਮਨਾਇਆ ਜਾ ਰਿਹਾ ਹੈ, ਉਹਦੇ ਵਿੱਚ ਵੀ ਜ਼ਰੂਰ ਆਪ ਜੀ ਨੇ ਸਾਰਿਆਂ ਨੇ ਜੋ ਹੈ ਭਾਗ ਲੈ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾਂ ਸਾਰੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਵਿਸ਼ੇਸ਼ ਤੌਰ 'ਤੇ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ। ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਵੀ ਇੱਥੇ ਪਹੁੰਚੇ ਹੋਏ ਨੇ। ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਮੁੱਢਲਾ ਅਤੇ ਕੌਮੀ ਫਰਜ਼ ਹੈ, ਕਿਉਂਕਿ ਸ਼ਹੀਦਾਂ ਦੀਆਂ ਸ਼ਹਾਦਤਾਂ ਕੌਮ ਲਈ ਹੁੰਦੀਆਂ ਨੇ। ਕਿਸੇ ਸ਼ਾਇਰ ਨੇ ਬੜਾ ਵਧੀਆ ਲਿਖਿਆ, ਸ਼ਹੀਦੋਂ ਕੇ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਕੌਮ ਪੇ ਮਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ। ਇਹੀ ਨਿਸ਼ਾਨੀਆਂ ਨੇ ਸ਼ਹੀਦਾਂ ਦੀਆਂ ਜਿਨ੍ਹਾਂ ਨੇ ਆਪਣਾ ਆਪ ਕੌਮ ਤੋਂ ਵਾਰਿਆ। ਉਸ ਸਮੇਂ ਨੂੰ ਆਪਾਂ ਯਾਦ ਕਰੀਏ, ਸੈਕਟਰੀ ਸਾਹਿਬ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ, ਉਹ ਸਮਾਂ ਕਿੰਨਾ ਜ਼ੁਲਮ ਹੋ ਰਿਹਾ ਸੀ, ਜ਼ੁਲਮ ਦੀ ਹਨੇਰੀ ਵਗ ਰਹੀ ਸੀ, ਅਤੇ ਉਸ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਉਣ ਦੇ ਲਈ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ। ਜਦੋਂ ਸਰੀਰ 'ਤੇ ਬੰਬ ਬਣਿਆ, ਪਤਾ ਵੀ ਜਿਹੜਾ ਕੰਮ ਕਰਨਾ ਉਹ ਭਾਵੇਂ ਹੋਵੇ ਨਾ ਹੋਵੇ, ਪਰ ਆਪਣਾ ਆਪ ਤਾਂ ਜਾਣਾ ਹੀ ਜਾਣਾ, ਇਹ ਤਾਂ ਕਨਫਰਮ ਹੈ। ਅਤੇ ਇਸ ਦੇ ਲਈ ਬੜੀ ਕਿਰਪਾ ਚਾਹੀਦੀ ਹੈ ਗੁਰੂ ਦੀ। ਐਡਾ ਵੱਡਾ ਫੈਸਲਾ, ਸ਼ਹਾਦਤ ਦਾ ਫੈਸਲਾ, ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜੇ ਹੋ ਸਕਦਾ। ਸੱਚਮੁੱਚ ਧੰਨਤਾ ਯੋਗ ਹੈ ਪਰਿਵਾਰ, ਧੰਨਤਾ ਯੋਗ ਨੇ ਮਾਤਾ ਜੀ ਜਿਨ੍ਹਾਂ ਦੇ ਆਪਾਂ ਅੱਜ ਦਰਸ਼ਨ ਇਸੇ ਬਹਾਨੇ ਕੀਤੇ ਨੇ। ਗੁਰੂ ਸਾਹਿਬ ਇਸ ਪਰਿਵਾਰ ਨੂੰ ਹੋਰ ਚੜ੍ਹਦੀਆਂ ਕਲਾਂ 'ਚ ਰੱਖੇ। ਆਓ, ਜੋ ਸ਼ਬਦ ਆਪਾਂ ਅੱਜ ਸਰਵਣ ਕੀਤਾ ਹੁਣੇ, ਅੱਜ ਸਵੇਰੇ ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਅਸਥਾਨ 'ਤੇ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮੇ ਦੇ ਰੂਪ ਵਿੱਚ ਇਹ ਸ਼ਬਦ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰਾਂਗੇ। ਧਨਾਸਰੀ ਮਹੱਲਾ ਪਹਿਲਾ, ਧਨਾਸਰੀ ਰਾਗ ਹੈ। ਮਹੱਲਾ ਪਹਿਲਾ ਭਾਵ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਹੈ। ਘਰ ਪਹਿਲਾ, ਪਹਿਲੇ ਘਰ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ। ਚੌਪਦੇ ਚਾਰ ਪਦਿਆਂ ਦਾ ਸ਼ਬਦ ਹੈ। ਉਪਰੰਤ ਸੰਪੂਰਨ ਮੂਲ ਮੰਤਰ ਦਰਜ ਹੈ, ਇੱਕ ਓਅੰਕਾਰ। ਆਪਾਂ ਸੰਖੇਪ ਵਿੱਚ ਹੀ ਅਰਥ ਕਰ ਪਾਵਾਂਗੇ ਕਿਉਂਕਿ ਸਮਾਂ ਬੜਾ ਥੋੜ੍ਹਾ ਹੈ। ਇੱਕ ਓਅੰਕਾਰ, ਪਰਮਾਤਮਾ ਇੱਕ ਹੈ, ਸਭ ਵਿੱਚ ਇੱਕ ਰਸ ਵਿਆਪਕ ਹੈ। ਸਤਨਾਮ, ਉਹਦਾ ਨਾਮ ਹਮੇਸ਼ਾ ਕਾਇਮ ਰਹਿਣ ਵਾਲਾ, ਹੋਂਦ ਵਾਲਾ ਹੈ। ਕਰਤਾ ਪੁਰਖ, ਉਹ ਕਰਤਾ ਹੈ, ਕ੍ਰੀਏਟਰ ਹੈ, ਸਭ ਕੁਝ ਬਣਾਉਣ ਵਾਲਾ ਹੈ, ਅਤੇ ਸਭ ਕੁਝ ਬਣਾ ਕੇ ਉਹਦੇ ਵਿੱਚ ਆਪ ਮੌਜੂਦ ਹੈ। ਨਿਰਭਉ, ਉਹ ਕਿਸੇ ਤੋਂ ਡਰਦਾ ਨਹੀਂ ਹੈ, ਭਉ ਤੋਂ ਰਹਿਤ ਹੈ। ਅਤੇ ਜਿਹੜਾ ਉਸ ਪਰਮਾਤਮਾ ਨੂੰ ਜਪਦਾ ਨਾ, ਉਹ ਵੀ ਭਉ ਤੋਂ ਰਹਿਤ ਹੋ ਜਾਂਦਾ। ਆਪਣੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਗੱਲ ਕਰ ਰਿਹਾ, ਭਉ ਨਹੀਂ ਆਉਂਦਾ, ਡਰ ਨਹੀਂ ਆਉਂਦਾ। ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਹੁਣੇ ਜਾਪ ਹੋਇਆ, ਆਪਾਂ ਪੜ੍ਹਦੇ ਹਾਂ। ਨਿਰਭਉ ਜਪੈ ਸਗਲ ਭਉ ਮਿਟੈ, ਸੇ ਨਿਰਭਉ ਸੇ ਨਿਰਭਉ ਜਿਨ ਹਰ ਧਿਆਇਆ ਜੀ। ਆਪਾਂ ਰੋਜ਼ ਸ਼ਾਮ ਨੂੰ ਰਰਾ ਸਾਹਿਬ ਦੀ ਬਾਣੀ ਵਿੱਚ, ਜਿਨ੍ਹਾਂ ਨੇ ਪਰਮਾਤਮਾ ਨੂੰ ਉਸ ਨਿਰਭਉ ਨੂੰ ਧਿਆ ਲਿਆ, ਉਹਨਾਂ ਦਾ ਆਪਣਾ ਭਉ ਵੀ ਖਤਮ, ਉਹ ਵੀ ਭਉ ਤੋਂ ਰਹਿਤ। ਅਤੇ ਸ਼ਹਾਦਤਾਂ ਭਉ ਤੋਂ ਰਹਿਤ ਹੀ ਦੇ ਸਕਦਾ ਕੋਈ। ਨਿਰਵੈਰ, ਉਹ ਪਰਮਾਤਮਾ ਵੈਰ ਤੋਂ ਵੀ ਰਹਿਤ ਹੈ। ਅਕਾਲ ਮੂਰਤ, ਕਾਲ ਸਮੇਂ ਨੂੰ ਕਹਿੰਦੇ ਨੇ, ਮੌਤ ਨੂੰ ਕਹਿੰਦੇ ਨੇ, ਉਹ ਇੱਕ ਐਸੀ ਸ਼ਖਸੀਅਤ ਹੈ ਜਿਸ ਦੇ ਉੱਪਰ ਸਮੇਂ ਦਾ, ਮੌਤ ਦਾ ਕੋਈ ਪ੍ਰਭਾਵ ਨਹੀਂ ਹੈ। ਕਿਉਂ? ਕਿਉਂਕਿ ਉਹ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਹੁੰਦਾ। ਜਿਹੜਾ ਜਨਮ ਲੈਂਦਾ ਉਹਦੇ 'ਤੇ ਸਮੇਂ ਦਾ ਪ੍ਰਭਾਵ ਹੁੰਦਾ, ਉਹਨੂੰ ਬਚਪਨ, ਜਵਾਨੀ, ਬੁਢੇਪਾ ਮਿਲਦਾ ਹੈ, ਪਰ ਉਹ ਪਰਮਾਤਮਾ ਜਨਮ ਤੋਂ ਰਹਿਤ ਹੈ। ਇਸ ਕਰਕੇ ਉਹਦੇ 'ਤੇ ਸਮੇਂ ਦਾ, ਮੌਤ ਦਾ ਕੋਈ ਪ੍ਰਭਾਵ ਨਹੀਂ, ਕਿਉਂਕਿ ਜਿਸ ਦਾ ਜਨਮ ਹੋਇਆ ਮੌਤ ਉਸਨੂੰ ਆਉਣੀ ਆਉਣੀ ਹੈ, ਉਹ ਅਜੂਨੀ ਹੈ। ਅਤੇ ਜੇ ਉਹ ਅਜੂਨੀ ਹੈ ਤਾਂ ਉਹ ਫਿਰ ਕਿਵੇਂ ਹੈ? ਪਾਤਸ਼ਾਹ ਕਹਿੰਦੇ ਨੇ ਸਹਿਬਾਂ, ਉਸਦਾ ਪ੍ਰਕਾਸ਼ ਆਪਣੇ ਆਪ, ਆਪਣੇ ਆਪ ਸਾਜਿਓ, ਆਪਣੇ ਰਚਿਓ, ਉਹਨੂੰ ਕਿਸੇ ਨੇ ਨਹੀਂ ਬਣਾਇਆ, ਉਹਦਾ ਪ੍ਰਕਾਸ਼ ਆਪਣੇ ਆਪ ਹੈ। ਆਖਰ ਤੇ ਮੂਲ ਮੰਤਰ 'ਚ ਪਾਤਸ਼ਾਹ ਕਹਿੰਦੇ ਨੇ, ਗੁਰਪ੍ਰਸਾਦ ਅਜਿਹਾ ਅਕਾਲ ਪੁਰਖ ਗੁਰੂ ਦੀ ਕਿਰਪਾ ਨਾਲ ਪ੍ਰਾਪਤ। ਆਪਾਂ ਜਦੋਂ ਵੀ ਬਾਣੀ ਪੜ੍ਹਦੇ ਹਾਂ, ਆਪਾਂ ਰੋਜ਼ ਸ਼ਬਦ ਦੇ ਵਿਚਾਰ ਕਰ ਰਹੇ ਹਾਂ,
ਜਿੱਥੇ ਵੀ ਕੋਈ ਨਵਾਂ ਸਿਰਲੇਖ ਆਰੰਭ ਹੁੰਦਾ ਹੈ ਪਾਤਸ਼ਾਹ ਸੰਖੇਪ ਰੂਪ ਵਿੱਚ ਮੂਲ ਮੰਤਰ ਦਰਜ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਤੇ ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ, ਇਹ ਵੱਖਰੇ ਵੱਖਰੇ ਰੂਪਾਂ ਵਿੱਚ, ਪਰ ਇਹ ਸੰਪੂਰਨ ਮੂਲ ਮੰਤਰ ਕੁੱਲ 31 ਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਕੀਤਾ। ਪਰ ਜਿੰਨੀ ਵਾਰ ਵੀ ਜਿਸ ਮਰਜ਼ੀ ਰੂਪ ਵਿੱਚ ਮੂਲ ਮੰਤਰ ਆਇਆ, ਆਰੰਭ ਤਾਂ ਇੱਕ ਓਅੰਕਾਰ ਤੋਂ ਹੈ ਅਤੇ ਸਮਾਪਤੀ ਗੁਰ ਪ੍ਰਸਾਦ, ਭਾਵੇਂ ਵਿਚਕਾਰਲੇ ਸ਼ਬਦ ਘੱਟ ਵੱਧ ਕੀਤੇ ਗਏ, ਪਰ ਆਰੰਭਤਾ ਅਤੇ ਸਮਾਪਤੀ ਇੱਕੋ ਤਰੀਕੇ ਦੇ ਨਾਲ ਹੈ। ਅੱਗੇ ਪਾਤਸ਼ਾਹ ਸ਼ਬਦ ਦੀ ਆਰੰਭਤਾ ਕਰਦੇ ਨੇ, ਜੀਓ ਡਰਤ ਹੈ ਆਪਣਾ ਕੈਸਿਓਂ ਕਰੀ ਪੁਕਾਰ, ਕਹਿੰਦੇ ਮੇਰਾ ਜੀ ਡਰਦਾ ਹੈ, ਬੜੀ ਤਰ੍ਹਾਂ ਦੇ ਦੁੱਖ ਨੇ, ਸਾਨੂੰ ਤਾਂ ਆਪਣੇ ਦੁਨਿਆਵੀ ਦੁੱਖ ਹੀ ਬੜੇ ਪਰੇਸ਼ਾਨ ਕਰਦੇ ਨੇ, ਬੜੇ ਤਰ੍ਹਾਂ ਦੇ ਦੁੱਖ ਨੇ, ਬੜੀਆਂ ਪਰੇਸ਼ਾਨੀਆਂ ਨੇ। ਅੱਜ ਦਾ ਸਮਾਂ ਤਾਂ ਵੈਸੇ ਹੀ ਦੁੱਖਾਂ ਦਾ, ਚਿੰਤਾ ਦਾ, ਡਿਪਰੈਸ਼ਨ ਦਾ ਸਮਾਂ, ਜਿਹਨੂੰ ਪੁੱਛੋ ਡਿਪਰੈਸ਼ਨ ਦਾ ਮਰੀਜ਼ ਬਣਿਆ ਜਾਂਦਾ। ਕਾਰਨ ਕੀ ਹੈ? ਬੜੇ ਦੁੱਖ ਨੇ, ਬੜੀਆਂ ਚਿੰਤਾਵਾਂ ਨੇ ਘੇਰਿਆ ਹੋਇਆ। ਜੋ ਕੁਝ ਵਾਪਰ ਰਿਹਾ ਉਹਦਾ ਦੁੱਖ ਤਾਂ ਹੈ ਹੀ ਹੈ, ਜੋ ਕੁਝ ਅਜੇ ਵਾਪਰਨਾ ਹੈ ਉਹ ਕਿਵੇਂ ਹੋਏਗਾ, ਕਿੱਦਾਂ ਹੋਏਗਾ, ਇਹ ਵੀ ਬੜਾ ਵੱਡਾ ਦੁੱਖ ਹੈ। ਕਿਵੇਂ ਬਣੇਗਾ ਜੀ, ਕੀ ਹੋਏਗਾ, ਇਹ ਵੀ ਬੜਾ ਵੱਡਾ। ਮੈਂ ਇੰਨਾ ਪੈਸਾ ਕਮਾ ਲਿਆ, ਇੰਨੀ ਧਨ ਦੌਲਤ ਕਮਾ ਲਈ, ਜੇ ਕੱਲ੍ਹ ਨੂੰ ਮੇਰੇ ਨਾਲ ਨਾ ਰਹੀ, ਮੇਰੇ ਕੋਲ ਦੌਲਤ ਨਾ ਰਹੀ ਤਾਂ ਕੀ ਬਣੇਗਾ, ਇਹ ਵੀ ਚਿੰਤਾ ਹੈ, ਇਹ ਵੀ ਦੁੱਖ ਹੈ। ਮੈਂ ਇੰਨਾ ਕੁਝ ਕਮਾ ਲਿਆ, ਇੰਨਾ ਕਾਰੋਬਾਰ ਖੜਾ ਕਰਤਾ, ਮੇਰੇ ਬੱਚੇ ਇਸ ਨੂੰ ਸੰਭਾਲ ਪਾਉਣਗੇ ਕਿ ਨਹੀਂ ਸੰਭਾਲ ਪਾਉਣਗੇ, ਇਹ ਵੀ ਚਿੰਤਾ ਹੈ, ਬੜੀਆਂ ਸਾਰੀਆਂ ਚਿੰਤਾ। ਪਾਤਸ਼ਾਹ ਕਹਿੰਦੇ ਜੀਓ ਡਰਦਾ ਆਪਣਾ, ਬੜੇ ਦੁੱਖ ਨੇ, ਕਿਸ ਦੇ ਅੱਗੇ ਪੁਕਾਰ ਕਰਾਂ, ਕੈਸਿਓ ਕਰੀ ਪੁਕਾਰ। ਅਗਲੀ ਪੰਕਤੀ 'ਚ ਪਾਤਸ਼ਾਹ ਫਿਰ ਸਮਝਾ ਰਹੇ ਨੇ ਵੀ ਪੁਕਾਰ ਕਿਹਦੇ ਅੱਗੇ ਕਰਨੀ ਹੈ। ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਕਹਿੰਦੇ ਉਹ ਪਰਮਾਤਮਾ ਜਿਹੜਾ ਸਾਡੇ ਦੁੱਖਾਂ ਨੂੰ ਖਤਮ ਕਰਨ ਵਾਲਾ, ਜਿਹੜਾ ਦਾਤਾਰ ਹੈ, ਦਾਤਾ ਹੈ। ਪਰਮਾਤਮਾ ਨੂੰ ਗੁਰਬਾਣੀ ਵਿੱਚ ਬੜੇ ਸਾਰੇ ਨਾਵਾਂ ਦੇ ਨਾਲ ਯਾਦ ਕੀਤਾ, ਉਹਨਾਂ ਵਿੱਚੋਂ ਇੱਕ ਨਾਮ ਦਾਤਾਰ ਵੀ, ਦਾਤਾਰ ਭਾਵ ਦੇਣ ਵਾਲਾ ਦਾਤਾ, ਅਤੇ ਇਹ ਬੜਾ ਵੱਡਾ ਗੁਣ ਹੈ ਪਰਮਾਤਮਾ। ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ ਤਾਂ ਸਾਨੂੰ ਗੱਲ ਸਮਝ ਵਿੱਚ ਆਉਂਦੀ ਹੈ। ਪਾਤਸ਼ਾਹ ਕਹਿੰਦੇ ਨੇ ਇੱਕੋ ਹੀ ਦਾਤਾ ਸਾਰੀ ਦੁਨੀਆਂ ਦੇ ਵਿੱਚ, ਦੱਦਾ ਦਾਤਾ ਏਕ ਹੈ, ਦੂਸਰਾ ਨਾ ਹੀ, ਕੋਈ ਦੂਜਾ ਦਾਤਾ ਹੈ ਹੀ। ਜਿਹੜੇ ਸਾਡੇ ਵਰਗੇ ਦੁਨੀਆਂ ਵਿੱਚ ਆਪਦੇ ਆਪ ਨੂੰ ਦਾਤੇ ਕਹਿੰਦੇ ਨੇ ਵੀ ਮੈਂ ਕੁਝ ਦੇਣਾ, ਮੈਂ ਕੁਝ ਕਰਦਾ, ਉਹ ਉਸ ਪਰਮਾਤਮਾ ਦਾ ਜ਼ਰੀਆ ਬਣਦੇ ਨੇ, ਦੇਣ ਵਾਲਾ ਇੱਕੋ ਹੀ, ਉਹ ਦੇ ਹੀ ਜਾ ਰਿਹਾ। ਫਿਰ ਉਹ ਦਿੰਦਾ ਹੋਇਆ ਥੱਕਦਾ ਵੀ ਨਹੀਂ, ਦਿੰਦਾ ਦੇ ਲੈਂਦੇ ਥੱਕ ਪਾਏ, ਅਸੀਂ ਲੈ ਕੇ ਥੱਕ ਜਾਂਦੇ ਹਾਂ। ਉਹ ਪਰਮਾਤਮਾ ਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ ਨੇ, ਉਹਨੇ ਸਾਰੀਆਂ ਦਾਤਾਂ ਇੱਕੋ ਵਾਰੀ ਝੋਲੀ ਭਰ ਦਿੱਤੀ ਆ। ਧਰਤੀ ਵਿੱਚ ਕਿਤੇ ਪਾਣੀ ਭਰ ਦਿੱਤਾ, ਕਿਤੇ ਤੇਲ ਭਰ ਦਿੱਤਾ, ਕਿਤੇ ਲੋਹੇ ਦੀਆਂ ਖਾਨਾਂ ਨੇ, ਕਿਤੇ ਕੋਲੇ ਦੀਆਂ, ਕਿਤੇ ਸੋਨੇ ਦੀਆਂ, ਸਭ ਕੁਝ ਭਰ ਦਿੱਤਾ ਉੱਥੇ ਦਾਤੇ ਨੇ ਆਪਣੀਆਂ ਦਾਤਾਂ ਦੇ ਨਾਲ, ਭੰਡਾਰ ਆ ਉਹਦੇ ਕੋਲ, ਦਾਤਾਂ ਨੇ, ਸਦਾ ਸਦਾ ਦਾਤਾਰ, ਉਹ ਦਾਤਾਰ ਹੈ। ਪਾਤਸ਼ਾਹ ਕਹਿੰਦੇ ਉਸ ਦੇ ਅੱਗੇ ਜਿਹੜਾ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ, ਉਹਦੇ ਸ਼ਰਨ ਵਿੱਚ ਜਾਈਏ, ਉਹਦੇ ਨਾਮ ਨੂੰ ਜਪੀਏ, ਉਹਦੇ ਅੱਗੇ ਪੁਕਾਰ ਕਰੀਏ। ਅਤੇ ਅਗਲੇ ਪੰਕਤੀ 'ਚ ਜੋ ਰਹਾਓ ਵਾਲੀ ਪੰਕਤੀ ਹੈ, ਇਸ ਸ਼ਬਦ ਵਿੱਚ ਰਹਾਓ ਵੀ ਹਰੇਕ ਪੰਕਤੀ ਦੇ ਨਾਲ ਹੈ, ਇਹ ਕਿਤੇ ਕਿਤੇ ਸਾਨੂੰ ਮਿਲਦਾ ਗੁਰਬਾਣੀ 'ਚ। ਪਾਤਸ਼ਾਹ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਹੁਣ ਜੇ ਕੋਈ ਦੁਨਿਆਵੀ ਤੌਰ 'ਤੇ ਕੋਈ ਮਨੁੱਖ ਕਿਸੇ ਕੋਲੋਂ ਕੋਈ ਹੈਲਪ ਲੈਣ ਚਲਾ ਜਾਵੇ, ਅਤੇ ਉਹ ਮਨੁੱਖ ਕਹਿੰਦਾ ਚਲੋ ਕੋਈ ਨਹੀਂ, ਪਹਿਲੀ ਵਾਰੀ ਆਇਆ, ਲੋੜਵੰਦ ਹੋਣਾ, ਇਹਨੂੰ ਦੇ ਦਿੰਦੇ ਹਾਂ, ਸਹਾਇਤਾ ਕਰ ਦਿੰਦੇ ਹਾਂ। ਉਸ ਤੋਂ ਬਾਅਦ ਉਹ ਦੂਜੀ ਵਾਰੀ ਜਾਵੇ, ਸੋਚਦਾ ਬਈ ਪਹਿਲਾਂ ਵੀ ਲੈ ਗਿਆ ਸੀ, ਅਤੇ ਜੇ ਉਹ ਲਗਾਤਾਰ ਹੀ ਜਾਈ ਜਾਵੇ, 5-7 ਵਾਰੀ ਚਲਾ ਜਾਵੇ, ਕਹੇਗਾ ਬੱਸ ਕਰ ਭਾਈ, ਹੁਣ ਨਹੀਂ ਮੈਂ ਤੇਰੀ ਉਹ ਸਹਾਇਤਾ ਕਰ ਸਕਦਾ। ਪਰ ਪਰਮਾਤਮਾ ਬਾਰੇ ਪਾਤਸ਼ਾਹ ਕਹਿੰਦੇ ਨੇ ਮੇਰਾ ਸਾਹਿਬ ਹਮੇਸ਼ਾ ਨਵਾਂ ਲੱਗਦਾ ਹੈ, ਉਹ ਜਦੋਂ ਵੀ ਕਿਰਪਾ ਕਰਦਾ ਅਤੇ ਐਂ ਲੱਗਦਾ ਜਿਵੇਂ ਪਹਿਲੀ ਵਾਰ ਹੋ ਰਿਹਾ, ਨਵਾਂ ਹੋ ਰਿਹਾ। ਉਹ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਵੀ ਮੈਂ ਬੜੀ ਵਾਰੀ ਮੰਗ ਲਈ, ਉਹ ਦਾਤਾ ਐਸਾ ਦਾਤਾ, ਉਹਦੇ ਕੋਲੋਂ ਆਪਾਂ ਨੀਤ ਪਾਵ ਰੋਜ਼ ਹੀ ਮੰਗ ਸਕਦੇ, ਮੰਗਦੇ ਵੀ ਆਪਾਂ ਆਉਂਦੇ ਹਾਂ ਇੱਥੇ, ਮੰਗਦੇ ਹਾਂ ਦਾਤਾ, ਮੰਗਦੇ ਹਾਂ। ਦੁਨਿਆਵੀ ਤੌਰ 'ਤੇ ਕਿਸੇ ਕੋਲ 2-4-5 ਵਾਰੀ ਚਲੇ ਜਾਈਏ ਅਤੇ ਉਹ ਨਾ ਕਰ ਦੇਗਾ, ਇਨਕਾਰ ਕਰ ਦੇਗਾ ਵੀ ਭਾਈ ਬਸ ਕਰ, ਪਰ ਉਹ ਪਰਮਾਤਮਾ ਪਾਤਸ਼ਾਹ ਕਹਿੰਦੇ ਸਾਹਿਬ ਮੇਰਾ, ਸਾਹਿਬ ਦਾ ਮਤਲਬ ਹੈ ਮਾਲਕ, ਉਹ ਮੇਰਾ ਮਾਲਕ ਨਿਤ ਨਵਾਂ ਹੈ, ਸਦਾ ਸਦਾ ਦਾਤਾਰ, ਉਹ ਦਾਤਾਰ ਹੈ। ਰਹਾਓ ਅਨ ਦਿਨ ਸਾਹਿਬ ਸੇਵੀ ਹੈ, ਅੰਤ ਛਡਾਏ ਸੋਏ,
ਕਹਿੰਦੇ ਅਨ ਦਿਨ ਹਮੇਸ਼ਾ ਰੋਜ਼ ਉਸ ਮਾਲਕ ਨੂੰ ਉਸ ਸਾਹਿਬ ਨੂੰ ਸਿਮਰੀਏ, ਉਹਦੇ ਨਾਮ ਨਾਲ ਸਾਂਝ ਪਾਈਏ, ਕਿਉਂਕਿ ਅੰਤ ਵਿੱਚ ਉਸੇ ਨੇ ਛੁਟਕਾਰਾ ਕਰਵਾਉਣਾ ਸਾਡਾ। ਅੰਤ ਛਡਾਏ ਸੋਏ, ਉਹਦੇ ਨਾਲ ਸਾਂਝ ਪਾ ਲਈਏ, ਉਹਦੀ ਸੇਵਾ ਕਰੀਏ, ਉਹਦਾ ਸਿਮਰਨ ਕਰੀਏ, ਉਹਦੇ ਨਾਮ ਨਾਲ ਜੁੜ ਜਾਈਏ, ਕਿਉਂਕਿ ਉਸੇ ਨੇ ਸਾਡਾ ਛੁਟਕਾਰਾ ਕਰਵਾਉਣਾ ਇਸ ਜਨਮ ਮਰਨ ਦੇ ਚੱਕਰ। ਇਹ ਮਨੁੱਖਾ ਜੀਵਨ ਦਾ ਜਿਹੜਾ ਮਨੋਰਥ ਹੈ ਇਹ ਉਸੇ ਪਰਮਾਤਮਾ ਨੇ ਸਾਨੂੰ ਪ੍ਰਾਪਤ ਕਰਕੇ ਦੇਣਾ। ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਜੁੜਾਂਗੇ ਤੇ ਪ੍ਰਾਪਤੀ ਹੋਣੀ ਹੈ। ਉਸ ਨੇ ਇਹ ਵਿਕਾਰਾਂ ਤੋਂ, ਮਾਇਆ ਦੇ ਪ੍ਰਭਾਵ ਤੋਂ ਛੁਟਕਾਰਾ ਦਿਵਾਉਣਾ ਹੈ। ਉਸ ਪਰਮਾਤਮਾ ਨੇ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਕਹਿੰਦੇ ਹੇ ਮੇਰੀ ਜਿੰਦੇ, ਉਸ ਪਰਮਾਤਮਾ ਦੇ ਨਾਮ ਨੂੰ ਸੁਣ ਸੁਣ ਸੁਣ ਕੇ ਇਹ ਪਾਰ ਉਤਾਰਾ, ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ, ਇਹਨਾਂ ਵਿਕਾਰਾਂ ਤੋਂ ਛੁਟਕਾਰਾ ਹੋ ਜਾਏਗਾ। ਇਹ ਮਾਇਆ ਦਾ ਪ੍ਰਭਾਵ ਜਿਹੜਾ ਅੱਜ ਬਹੁਤ ਸਾਰਾ ਪਰੇਸ਼ਾਨ ਕਰ ਰਿਹਾ ਹੈ, ਜਿਹਦੇ ਕਰਕੇ ਬੜੀਆਂ ਸਾਰੀਆਂ ਚਿੰਤਾਵਾਂ ਬਣੀਆਂ ਪਈਆਂ ਨੇ, ਬੜੀਆਂ ਸਾਰੀਆਂ ਚਿੰਤਾਵਾਂ ਨੇ, ਇਸ ਮਾਇਆ ਦੇ ਪ੍ਰਭਾਵ ਤੋਂ ਮਨੁੱਖ ਬਚ ਜਾਏ। ਜਦੋਂ ਮਾਇਆ ਦੇ ਵਿਕਾਰਾਂ ਦੇ ਪ੍ਰਭਾਵ ਤੋਂ ਬਚ ਗਿਆ, ਇਹੀ ਪਾਰ ਉਤਾਰਾ ਹੈ, ਇਹੀ ਛੁਟਕਾਰਾ ਹੈ, ਇਹੀ ਮੁਕਤੀ ਹੈ। ਪਾਤਸ਼ਾਹ ਕਹਿੰਦੇ ਨੇ ਉਹਦੇ ਨਾਲ ਸਾਂਝ ਪਾਣੀ ਮੇਰੀ ਜਿੰਦੇ, ਉਹਦੇ ਨਾਮ ਨੂੰ ਧਿਆਨ ਨਾਲ ਸੁਣ ਸੁਣ ਕੇ ਸਮਝਣਾ ਵੀ। ਬਾਣੀ ਨੂੰ ਆਪਾਂ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਗਾਉਂਦੇ ਵੀ, ਸਮਝਣਾ ਵੀ ਹੈ, ਵਿਚਾਰਨਾ ਵੀ ਹੈ, ਉਹਦੇ ਵਿੱਚੋਂ ਪ੍ਰਾਪਤੀ ਕੀ ਹੋ ਰਹੀ ਹੈ। ਪਾਤਸ਼ਾਹ ਇਹੀ ਸੋਝੀ ਸਾਨੂੰ ਬਖਸ਼ ਰਹੇ ਨੇ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਅੱਗੇ ਪਾਤਸ਼ਾਹ ਕਹਿੰਦੇ ਨੇ ਦਇਆਲ ਤੇਰੇ ਨਾਮ ਤਰਾਂ, ਹੇ ਦਇਆ ਦੇ ਘਰ ਵਾਹਿਗੁਰੂ, ਦਇਆ ਦੇ ਘਰ ਪ੍ਰਭੂ ਜੀ, ਤੇਰੇ ਨਾਮ ਨਾਲ ਜੁੜ ਕੇ ਮੈਂ ਤਰ ਜਾ। ਜਦੋਂ ਨਾਮ ਨਾਲ ਸਾਂਝ ਬਣ ਗਈ, ਮਨੁੱਖ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ, ਤਰ ਜਾਂਦਾ। ਬਾਰ ਬਾਰ ਆਪਾਂ ਕਹਿ ਰਹੇ ਹਾਂ ਪਾਰ ਉਤਾਰਾ ਹੋਏ, ਅੰਤ ਛਡਾਏ ਸੋਏ, ਇੱਥੇ ਵੀ ਪਾਤਸ਼ਾਹ ਕਹਿੰਦੇ ਦਇਆਲ ਤੇਰੇ ਨਾਮ ਤਰ, ਤੇਰੇ ਨਾਮ ਦੇ ਨਾਲ ਸਾਂਝ ਪਾ, ਤੇਰੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ। ਕਿਉਂਕਿ ਜਦੋਂ ਨਾਮ ਨਾਲ ਸਾਂਝ ਬਣ ਗਈ, ਜਦੋਂ ਨਾਮ ਹਿਰਦੇ ਵਿੱਚ ਵਸ ਗਿਆ, ਫਿਰ ਅੰਦਰ ਦੀ ਜਿਹੜੀ ਮੈਲ ਹੈ ਵਿਕਾਰਾਂ ਵਾਲੀ ਉਹ ਖਤਮ ਹੋ ਜਾਏਗੀ, ਉਹ ਖਤਮ ਹੋ ਜਾਏਗੀ। ਕਿਉਂਕਿ ਨਾਮ ਤਾਂ ਹੀ ਅੰਦਰ ਵਸੇਗਾ ਜਦੋਂ ਅੰਦਰ ਦਾ ਜਿਹੜਾ ਸਾਡਾ ਹਿਰਦਾ ਹੈ ਉਹ ਸ਼ੁੱਧ ਹੋਇਆ ਹੋਏਗਾ। ਉਹ ਪਹਿਲੇ ਉੱਥੇ ਅਸਥਾਨ ਉਹਦੇ ਸ਼ੁੱਧ ਕਰਨਾ ਪਏਗਾ, ਅੰਦਰ ਨਾਮ ਟਿਕਣਾ ਹੀ ਹੈ। ਜੇ ਅੰਦਰ ਹੋਮੇ ਵਾਲੀ ਮੈਲ ਹੈ ਤਾਂ ਨਾਮ ਨਹੀਂ ਟਿਕ ਸਕਦਾ, ਹੋਮੇ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸਾਏ ਇਕੱਠੇ। ਜੇ ਅੰਦਰ ਹੋਮੇ ਦੀ ਮਹਿਲ ਹੈ ਤਾਂ ਨਾਮ ਨਹੀਂ ਟਿਕ ਪਾਏਗਾ, ਹੋਮੇ ਵਾਲੀ ਮਹਿਲ ਨੂੰ ਪਹਿਲੇ ਬਾਹਰ ਕੱਢਣਾ ਪੈਣਾ ਹੈ। ਤਾਂ ਪਾਤਸ਼ਾਹ ਕਹਿੰਦੇ ਦਇਆਲ ਤੇਰੇ ਨਾਮ ਤਰਾਂ, ਤੇਰੇ ਨਾਮ ਨੂੰ ਟਿਕਾ ਕੇ ਮੈਂ ਤਰ ਜਾਵਾਂ, ਸਦ ਕੁਰਬਾਨੇ ਜਾਓ, ਮੈਂ ਹਮੇਸ਼ਾ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ, ਮੈਂ ਹਮੇਸ਼ਾ ਤੇਰੇ ਤੋਂ ਸਦਕੇ ਜਾਂਦਾ ਰਹਾ। ਹੋ ਸਰਬੰਗ ਸਾਚਾ ਇੱਕ ਹੈ ਦੂਜਾ ਨਾ ਹੀ ਕੋਈ, ਕਹਿੰਦੇ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਉਹ ਪਰਮਾਤਮਾ ਇੱਕ ਹੀ ਹੈ, ਸਰਬੰਗ ਸਾਚਾ ਇੱਕ, ਹਰ ਜਗ੍ਹਾ ਤੇ ਇੱਕੋ ਹੀ ਹੈ। ਆਪਾਂ ਇੱਕ ਓਂਕਾਰ ਦਾ ਅਰਥ ਪੜ੍ਹਿਆ, ਉਹ ਪਰਮਾਤਮਾ ਇੱਕ ਹੈ ਪਰ ਸਭ ਦੇ ਵਿੱਚ ਇੱਕ ਰਸ ਵਿਆਪਕ ਹੈ। ਇਹ ਨਹੀਂ ਵੀ ਕਿਸੇ ਦੇਸ਼ ਵਿੱਚ ਦੂਜਾ ਤੇ ਦੂਜੇ ਦੇਸ਼ ਵਿੱਚ ਦੂਜਾ, ਨਹੀਂ, ਉਹ ਸਾਰੀ ਸ੍ਰਿਸ਼ਟੀ ਤੇ ਇੱਕੋ ਹੀ ਹੈ, ਸਰਬੰਗ ਸਾਚਾ ਇੱਕ ਹੈ, ਦੂਜਾ ਨਾ ਹੀ ਕੋਈ, ਕੋਈ ਦੂਜਾ ਨਹੀਂ ਹੈ। ਅੱਲਾਹ ਪਾਕ ਨੂੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਵੇ। ਕਹਿੰਦੇ ਮੈਂ ਤਾਂ ਸ਼ੱਕ ਕਰਾਂ, ਤਾਂ ਸੋਚਾਂ ਜੇ ਕੋਈ ਦੂਜਾ ਹੋਵੇ, ਦੂਜਾ ਕੋਈ ਹੈ ਹੀ ਨਹੀਂ, ਉਹ ਪਰਮਾਤਮਾ ਇੱਕ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਇਹ ਸਾਨੂੰ ਬਾਰ ਬਾਰ ਬਾਣੀ ਵਿੱਚ ਪਾਤਸ਼ਾਹ ਨੇ ਇਹ ਗੱਲਾਂ ਸਮਝਾਈਆਂ ਨੇ, ਪਰਮਾਤਮਾ ਇੱਕ ਹੈ, ਉਸ ਇੱਕ ਦੇ ਨਾਲ ਜੁੜਨਾ ਹੈ। ਇੱਥੇ ਵੀ ਕਹਿ ਰਹੇ ਨੇ ਸਰਬੰਗ ਸਾਚਾ ਇੱਕ ਹੈ, ਸਭ ਦੇ ਵਿੱਚ, ਸਰਬ ਸਰਬ ਭਾਵ ਸਾਰਾ, ਸਾਚਾ ਭਾਵ ਹਮੇਸ਼ਾ ਕਾਇਮ ਰਹਿਣ ਵਾਲਾ, ਇੱਕ ਹੀ ਹੈ, ਦੂਜਾ ਨਾ ਹੀ ਕੋਈ, ਕੋਈ ਦੂਜਾ ਨਹੀਂ ਹੈ। ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ, ਤੇ ਕਹਿੰਦੇ ਉਸ ਪਰਮਾਤਮਾ ਦੀ ਸੇਵਾ ਉਹੀ ਕਰ ਸਕਦਾ ਜਿਸ ਦੇ ਉੱਤੇ ਉਹ ਕਿਰਪਾ ਕਰ। ਆਪਾਂ ਹੁਣੇ ਚੱਕਰ ਕਰ ਰਹੇ ਸੀ ਭਾਈ ਦਿਲਾਵਰ ਸਿੰਘ, ਉਹਨਾਂ ਉੱਤੇ ਕਿਰਪਾ ਹੋਈ ਤੇ ਉਹ ਇਸ ਰਸਤੇ ਤੇ ਚੱਲ ਪਾਏ ਨੇ, ਸ਼ਹਾਦਤ ਦੇ ਪਾਏ। ਉਹ ਪਰਮਾਤਮਾ ਕਿਰਪਾ ਕਰਦਾ, ਰਸਤਾ ਦਿਖਾਉਂਦਾ ਹੈ,
ਤਾਂ ਹੀ ਮਨੁੱਖ ਇਸ ਪਾਸੇ ਵਾਲੇ ਪਾਸੇ ਵੱਧਦਾ। ਕਿਸੇ ਨੂੰ ਕੋਈ ਸੇਵਾ ਮਿਲ ਜਾਂਦੀ, ਕਿਸੇ ਨੂੰ ਕੋਈ ਸੇਵਾ ਮਿਲ ਜਾਂਦੀ। ਸੇਵਾ ਉਹੀ ਕਰ ਸਕਦਾ, ਸੇਵਾ ਨਾਲ ਉਹੀ ਜੁੜ ਸਕਦਾ, ਸ਼ਰਨ ਵਿੱਚ ਉਹੀ ਜਾ ਸਕਦਾ ਜਿਸ ਦੇ ਉੱਪਰ ਕਿਰਪਾ ਹੋ, ਜਾਂ ਕੋ ਨਦਰ ਕਰੇ, ਨਦਰ ਭਾਵ ਕਿਰਪਾ। ਜਿਸ ਉੱਪਰ ਉਸ ਪਰਮਾਤਮਾ ਦੀ ਕਿਰਪਾ ਹੋਏਗੀ ਉਹੀ ਸੇਵਾ ਵਾਲੇ ਪਾਸੇ ਲੱਗੇਗਾ, ਉਹੀ ਗੁਰੂ ਦੀ ਪਰਮਾਤਮਾ ਦੀ ਸ਼ਰਨ ਵਿੱਚ ਪਏਗਾ, ਉਹੀ ਨਾਮ ਨਾਲ ਜੁੜੇਗਾ ਜਿਹਦੇ ਉੱਤੇ ਕਿਰਪਾ ਹੋਏਗੀ। ਅੱਗੇ ਪਾਤਸ਼ਾਹ ਕਹਿੰਦੇ ਨੇ, ਤੁਦ ਬਾਜ ਪਿਆਰੇ ਕੇਵ ਰਹਾ। ਹੇ ਪਿਆਰੇ, ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਮੈਂ ਕਿਵੇਂ ਰਹਿ ਸਕਦਾ, ਨਹੀਂ ਰਹਿ ਸਕਦਾ। ਜੇ ਤੁਸੀਂ ਕਿਰਪਾ ਕਰਦੇ ਹੋ ਤਾਂ ਮੈਂ ਇੱਥੇ ਰਹਿ ਰਿਹਾ, ਤੁਹਾਡੇ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ। ਹੁਣ ਇਹ ਜੇ ਕਿਤੇ ਅੰਦਰ ਇਹ ਸੋਝੀ ਆ ਜਾਵੇ ਵੀ ਉਹ ਪਰਮਾਤਮਾ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ, ਪਰਮਾਤਮਾ ਦੇ ਨਾਮ ਨਾਲ ਮਨੁੱਖ ਸਾਂਝ ਤਾਂ ਹੀ ਪਏ ਜਦੋਂ ਇਹ ਪਤਾ ਲੱਗੇ, ਜਦੋਂ ਇਹ ਸੋਝੀ ਹੋਈ। ਨਹੀਂ ਤਾਂ ਮਨੁੱਖ ਤਾਂ ਅੱਜ ਸਾਰਾ ਕੁਝ ਆਪਾਂ ਦੇਖਦੇ ਹਾਂ ਆਪਾਂ ਕੀ ਹੋ ਰਿਹਾ, ਕੀ ਵਾਪਰ ਰਿਹਾ। ਪਰ ਜਦੋਂ ਗੁਰਬਾਣੀ ਨਾਲ ਜੁੜਾਂਗੇ, ਸਾਂਝ ਪਏਗੀ, ਵਿਚਾਰ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਪਾਤਸ਼ਾਹ ਸਾਨੂੰ ਕੀ ਸੋਝੀ ਬਖਸ਼ਣ। ਪਾਤਸ਼ਾਹ ਕਹਿੰਦੇ, ਤੁਦ ਬਾਜ ਪਿਆਰੇ ਕੇਵ ਰਹਾ, ਕਿਵੇਂ ਰਹਾ ਤੁਹਾਡੇ ਤੋਂ ਬਿਨਾਂ। ਵਾਹਿਗੁਰੂ ਜੀ, ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ। ਕਹਿੰਦੇ ਮੈਨੂੰ ਐਸੀ ਵਡਿਆਈ ਬਖਸ਼, ਐਸੀ ਸੁਮਤ ਬਖਸ਼ ਦੇ, ਐਸੇ ਮੇਰੇ ਵੱਡੇ ਭਾਗ ਬਣਾ ਦੇ ਕਿ ਤੇਰੇ ਨਾਮ ਨਾਲ ਮੈਂ ਲੱਗਿਆ ਰਹਾ, ਜੁੜਿਆ ਰਹਾ, ਤੇਰੇ ਨਾਮ ਨਾਲ ਮੇਰੀ ਸਾਂਝ ਬਣੀ ਰਹੇ। ਕਿਉਂਕਿ ਨਾਮ ਤੋਂ ਬਿਨਾਂ ਜੀਵਨ ਨਹੀਂ ਹੈ। ਆਪਾਂ ਬਾਣੀ 'ਚ ਬੇਨਤੀ ਰੂਪ 'ਚ ਪੜ੍ਹਦੇ ਹਾਂ ਬੜੀ ਵਾਰੀ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਤੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਹੈ। ਕਿਉਂਕਿ ਜਦੋਂ ਪਰਮਾਤਮਾ ਵਿਸਰ ਗਿਆ ਨਾ, ਤਾਂ ਫਿਰ ਇਹ ਆਤਮਕ ਰੂਪ ਵਿੱਚ ਮੌਤ ਹੈ। ਆਖਾਂ ਜੀਵਾਂ, ਵਿਸਰਿਆ ਮਰ ਜਾਓ। ਜੇ ਮੈਂ ਵਿਸਰ ਗਿਆ ਤਾਂ ਮੈਂ ਆਤਮਕ ਰੂਪ ਵਿੱਚ ਮਰ ਗਿਆ। ਸਰੀਰ ਭਾਵੇਂ ਮੇਰਾ ਚੱਲ ਰਿਹਾ, ਪਰ ਆਤਮਕ ਰੂਪ ਵਿੱਚ ਮੈਂ ਪਰਮਾਤਮਾ ਤੋਂ ਜੇ ਟੁੱਟ ਗਿਆ, ਜੇ ਮੈਂ ਪਰਮਾਤਮਾ ਨੂੰ ਭੁੱਲ ਗਿਆ, ਤੇ ਆਤਮਕ ਰੂਪ ਵਿੱਚ ਇਹ ਮੇਰੀ ਮੌਤ ਹੈ। ਪਾਤਸ਼ਾਹ ਕਹਿੰਦੇ ਨੇ, ਐਸੀ ਵਡਿਆਈ ਬਖਸ਼ ਵਾਹਿਗੁਰੂ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ, ਦੂਜਾ ਨਾ ਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾ। ਕਹਿੰਦੇ ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ, ਕੋਈ ਦੂਜਾ ਨਹੀਂ। ਜੇ ਤੂੰ ਟੁੱਟਾ ਕਿਰਪਾ ਨਿਦਾਨ, ਨਾ ਦੂਜਾ ਵਿਖਾ, ਦੂਜਾ ਨਾ ਵਿਖਾ ਮੈਨੂੰ, ਇਹ ਕਿਰਪਾ ਕੀਤੀ ਹੈ ਮੇਰੇ ਤੇ ਤੁਸੀਂ। ਇੱਥੇ ਕਹਿ ਰਹੇ ਨੇ, ਦੂਜਾ ਨਾ ਹੀ ਕੋਏ ਜਿਸ ਅੱਗੇ ਪਿਆਰੇ ਜਾਏ ਕਹਾ। ਮੈਂ ਦੂਜਾ ਕੋਈ ਹੈ ਹੀ ਨਹੀਂ, ਕਿਤੇ ਅੱਗੇ ਜਾ ਕੇ ਬੇਨਤੀ ਕਰਾਂ, ਕਿਤੇ ਅੱਗੇ ਜਾ ਕੇ ਜੋਦੜੀ ਕਰਾਂ। ਤੁਦ ਬਾਜ ਪਿਆਰੇ ਕੇਵ ਰਹਾ, ਤੁਹਾਡੇ ਤੋਂ ਬਿਨਾਂ ਮੈਂ ਕਿਵੇਂ ਰਹਾਂ, ਮੇਰਾ ਜੀਵਨ ਤੁਹਾਡੇ ਤੋਂ ਬਿਨਾਂ ਹੈ ਹੀ ਨਹੀਂ। ਜੇ ਤੁਸੀਂ ਮੈਨੂੰ ਵਿਸਰ ਜਾਂਦੇ ਹੋ, ਮੈਨੂੰ ਭੁੱਲ ਜਾਂਦੇ ਹੋ, ਤਾਂ ਮੇਰਾ ਜੀਵਨ ਖਤਮ ਹੈ, ਆਤਮਕ ਤੌਰ 'ਤੇ ਮੈਂ ਮਰ ਗਿਆ। ਇਹੀ ਬੇਨਤੀ ਕਰ ਰਹੇ ਨੇ। ਦੂਜਾ ਨਹੀਂ ਕੋਏ ਜਿਸ ਅੱਗੇ ਪਿਆਰੇ ਜਾਏ ਕਹਾ। ਕਹਿੰਦੇ ਕੋਈ ਦੂਜਾ ਨਹੀਂ ਹੈ ਜਿਸ ਦੇ ਅੱਗੇ ਜਾ ਕੇ ਮੈਂ ਬੇਨਤੀ, ਕੋਈ ਦੂਜਾ ਨਹੀਂ, ਇੱਕੋ ਹੀ ਹੈ। ਵਾਰ ਵਾਰ ਸਾਨੂੰ ਗੁਰਬਾਣੀ ਨੇ ਇੱਕ ਦੇ ਨਾਲ ਜੋੜੇ। ਜਿੱਥੇ ਵੀ ਕਿਤੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਇਤਿਹਾਸ ਨੂੰ ਪੜ੍ਹਦੇ ਹਾਂ, ਸਾਨੂੰ ਪਾਤਸ਼ਾਹ ਨੇ ਇਹ ਬੜੀ ਕਿਰਪਾ ਕੀਤੀ ਸਾਡੇ 'ਤੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਵਿਚਾਰ ਰਹੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਸਾਨੂੰ ਗੁਰਬਾਣੀ ਬਖਸ਼ ਦਿੱਤੀ, ਗੁਰਬਾਣੀ ਦੇ ਨਾਲ ਜੋੜ ਦਿੱਤੀ, ਸਾਨੂੰ ਕਿਸੇ ਸਰੀਰ ਨਾਲ ਨਹੀਂ ਜੋੜਿਆ। ਦਸਮ ਪਾਤਸ਼ਾਹ ਨੇ ਪੱਕੀ ਮੋਹਰ ਲਾ ਦਿੱਤੀ। ਆ ਕੱਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਾਰੀ ਦੁਨੀਆ ਵਿੱਚ। ਹਿੰਦੁਸਤਾਨ ਵਿੱਚ ਤਾਂ ਦਿਹਾੜੀ ਚੜ੍ਹ ਗਈ ਹੈ, ਵਾਲਾ ਦਿਹਾੜਾ ਚੜ੍ਹ ਗਿਆ, ਉੱਥੇ ਮਨਾਇਆ ਜਾ ਰਿਹਾ ਬੜੇ ਵੱਡੇ ਪੱਧਰ 'ਤੇ, ਸਾਰੀ ਦੁਨੀਆ ਵਿੱਚ ਮਨਾਇਆ ਜਾਣਾ ਇਹ ਦਿਹਾੜਾ। ਪਹਿਲੀ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ, ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਦੇ ਹਾਂ। ਇਹ ਸਾਡੇ 'ਤੇ ਕਿਰਪਾ ਕੀਤੀ ਪਾਤਸ਼ਾਹ ਨੇ, ਸਾਨੂੰ ਗੁਰਬਾਣੀ ਬਖਸ਼ ਦਿੱਤੀ। ਆਪਾਂ ਦੇਖਦੇ ਪਏ ਹਾਂ ਅੱਜ ਸਰੀਰਾਂ ਦਾ ਕੀ ਹਾਲ ਹੋਇਆ ਹੋਇਆ। ਜਿੱਥੇ ਕਿਤੇ ਵੀ ਲੋਕ ਸਰੀਰ ਨਾਲ ਜੁੜਦੇ ਨੇ, ਜਦੋਂ ਉਹ ਸਰੀਰ ਚਲਾ ਜਾਂਦਾ, ਉਸ ਤੋਂ ਬਾਅਦ ਉੱਥੇ ਇੱਕੋ ਹੀ ਸੰਸਥਾ ਦੇ ਵਿੱਚੋਂ ਪਤਾ ਨਹੀਂ ਕਿੰਨੇ ਹੋਰ ਸਰੀਰ ਅੱਗੇ ਆ ਜਾਂਦੇ ਨੇ ਵੀ ਆਹ ਸੇਵਾ ਮੈਨੂੰ ਚਾਹੀਦੀ, ਦੂਜਾ ਕਹਿੰਦਾ ਮੈਨੂੰ ਚਾਹੀਦੀ। ਇਸੇ ਤਰ੍ਹਾਂ ਉਹ ਸਥਾਨ ਵੱਖਰੇ ਵੱਖਰੇ ਹੋਰ ਵਧੀਆ ਬਣੇ ਵੱਡੇ ਬਣੀ ਜਾਂਦੇ ਨੇ, ਗਿਣਤੀ ਵਧੀ ਜਾਂਦੀ ਹੈ।
ਇਹ ਸਾਡੇ ਤੇ ਪਾਤਸ਼ਾਹ ਨੇ ਬੜੀ ਅਪਾਰ ਕਿਰਪਾ ਕੀਤੀ ਹੈ, ਸਾਨੂੰ ਸ਼ਬਦ ਦੇ ਨਾਲ ਜੋੜ ਦਿੱਤਾ, ਇੱਕ ਦੇ ਨਾਲ ਜੋੜ ਦਿੱਤਾ। ਸਿੱਖ ਰਹਿਤ ਮਰਿਆਦਾ ਵਿੱਚ ਜਦੋਂ ਆਪਾਂ ਸਿੱਖ ਦੀ ਪਰਿਭਾਸ਼ਾ ਪੜ੍ਹਦੇ ਹਾਂ, ਉੱਥੇ ਸਭ ਤੋਂ ਪਹਿਲਾਂ ਇਹ ਲਿਖਿਆ ਜੋ ਇਸਤਰੀ ਜਾਂ ਪੁਰਸ਼ ਕੇਵਲ ਇੱਕ ਅਕਾਲ ਪੁਰਖ ਨੂੰ ਮੰਨਦਾ, ਉੱਥੇ ਵੀ ਇੱਕ ਦੀ ਸ਼ਰਤ, ਇੱਕ ਤੋਂ ਬਿਨਾਂ ਹੋਰ ਕਿਸੇ ਨਾਲ ਸਾਂਝ ਨਹੀਂ। ਇੱਥੇ ਵੀ ਵਾਰ ਵਾਰ ਸਾਨੂੰ ਪਾਤਸ਼ਾਹ ਕਹਿ ਰਹੇ ਨੇ, ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ। ਅੱਗੇ ਪਾਤਸ਼ਾਹ ਕਹਿੰਦੇ ਨੇ, ਸੇਵੀ ਸਾਹਿਬ ਆਪਣਾ ਅਵਰ ਨਾ ਜਾਂ ਚੌਂ ਕੋਏ। ਕਹਿੰਦੇ ਮੈਂ ਆਪਣੇ ਸਾਹਿਬ ਨੂੰ, ਆਪਣੇ ਮਾਲਕ ਨੂੰ ਸਿਮਰਦਾ, ਆਪਣੇ ਵਾਹਿਗੁਰੂ ਨੂੰ, ਆਪਣੇ ਪਰਮਾਤਮਾ ਨੂੰ ਸਿਮਰਦਾ। ਅਵਰ ਨਾ ਜਾਂ ਚੌਂ ਕੋਏ, ਜਾਂਚੋ ਦਾ ਮਤਲਬ ਹੁੰਦਾ ਹੈ ਮੰਗਣਾ, ਜਾਚਕ ਮੰਗਦੇ ਨੂੰ ਕਹਿੰਦੇ। ਕਹਿੰਦੇ ਮੈਂ ਕਿਸੇ ਹੋਰ ਕੋਲੋਂ ਨਹੀਂ ਮੰਗਦਾ। ਹੁਣੇ ਆਪਾਂ ਪੜ੍ਹ ਕੇ ਆਏ ਹਾਂ, ਉਹ ਦਾਤਾਰ ਇੱਕੋ ਹੀ ਹੈ, ਉਹ ਦੇਣ ਵਾਲਾ ਇੱਕੋ ਹੀ ਹੈ, ਅਤੇ ਜੇ ਇੱਕੋ ਦਾਤਾਰ ਹੈ, ਇੱਕੋ ਦਾਤਾ, ਤਾਂ ਦੂਜੇ ਕੋਲੋਂ ਮੰਗਣ ਦੀ ਲੋੜ ਕੀ ਹੈ? ਉਸ ਪਰਮਾਤਮਾ ਕੋਲੋਂ ਮੰਗੀਏ। ਕਹਿੰਦੇ ਅਵਰ ਨਾ ਜਾਂਚੋ ਕੋਏ, ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ। ਮੈਂ ਕਹਿੰਦੇ ਕਿਸੇ ਹੋਰ ਕੋਲੋਂ ਨਹੀਂ ਮੰਗਦਾ। ਕਹਿੰਦੇ ਇੱਕ ਵਾਰ ਨਾ ਇੱਕ ਫਕੀਰ ਕਿਸੇ ਰਾਜੇ ਦੇ ਮਹਿਲ ਗਿਆ ਮੰਗਣ ਦੇ ਲਈ, ਅਤੇ ਬਾਹਰ ਚੋਬਦਾਰ ਨੇ, ਦਰਬਾਣੇ ਨੇ ਰੋਕ ਦਿੱਤਾ। ਕਹਿੰਦਾ ਰੁਕ ਜਾਓ ਥੋੜ੍ਹਾ ਸਮਾਂ। ਕਹਿੰਦਾ ਕਿਉਂ? ਕਹਿੰਦਾ ਬਾਦਸ਼ਾਹ ਸਲਾਮਤ ਜਿਹੜੇ ਨੇ ਨਾ, ਉਹ ਖੁਦਾ ਦੇ ਬੰਦਗੀ ਕਰਦੇ ਪਏ ਨੇ, ਖੁਦਾ ਕੋਲੋਂ ਮੰਗ ਰਹੇ ਨੇ, ਭਾਵ ਪਰਮਾਤਮਾ ਕੋਲੋਂ ਮੰਗਦੇ ਪਏ ਨੇ। ਉਹ ਕਹਿੰਦਾ ਅੱਛਾ, ਮੈਂ ਵੀ ਇੱਕ ਮੰਗਦੇ ਕੋਲੋਂ ਹੀ ਮੰਗਣ ਆ ਗਿਆ, ਮੈਂ ਵੀ ਉਸ ਖੁਦਾ ਕੋਲੋਂ ਹੀ ਮੰਗ ਲੈਣਾ, ਫਿਰ ਮੈਨੂੰ ਕਿਸੇ ਹੋਰ ਕੋਲੋਂ ਮੰਗਣ ਦੀ ਕੀ ਲੋੜ ਹੈ? ਜਿਸ ਕੋਲੋਂ ਮੰਗ ਕੇ ਉਹਨੇ ਮੈਨੂੰ ਦੇਣਾ, ਤੇ ਮੈਂ ਫਿਰ ਸਿੱਧਾ ਖੁਦਾ ਕੋਲੋਂ ਹੀ ਮੰਗ ਲੈਣਾ। ਉਹੀ ਗੱਲ ਇਹ ਸ਼ਬਦ ਦੇ ਵਿੱਚ ਆਪਾਂ ਸਮਝ ਰਹੇ ਹਾਂ, ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋਂ ਕੋਏ। ਅਗਰ ਸਾਨੂੰ ਕਿਸੇ ਚੀਜ਼ ਦੀ ਲੋੜ ਹੈ, ਆ ਕੇ ਗੁਰੂ ਦੇ ਦਰ ਤੇ ਟਹਿ ਜਾਈਏ, ਗੁਰੂ ਦੇ ਦਰ ਤੇ ਆ ਜਾਈਏ, ਮੰਗਤੇ ਬਣ ਜਾਈਏ, ਹੋਰ ਕਿਸੇ ਕੋਲ ਜਾਣ ਦੀ ਲੋੜ ਨਹੀਂ ਪਏਗੀ, ਹੋਰ ਕਿਸੇ ਕੋਲ ਜਾਣ। ਕਿਉਂਕਿ ਜੋ ਬੱਚੇ ਦੀ ਲੋੜ ਮਾਤਾ ਪਿਤਾ ਪੂਰੀ ਕਰ ਸਕਦੇ ਨਾ, ਦੂਜਾ ਕੋਈ ਨਹੀਂ ਕਰ ਸਕਦਾ। ਇਹ ਤਾਂ ਸਾਡੇ ਮਾਤਾ ਪਿਤਾ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਣੇ ਥਾਈਂ। ਇਹ ਆਪਾਂ ਬਾਣੀ ਵਿੱਚ ਵਾਰ ਵਾਰ ਪੜ੍ਹਦੇ ਹਾਂ, ਸਾਡੇ ਮਾਤਾ ਵੀ, ਪਿਤਾ ਵੀ, ਭਰਾ ਵੀ, ਮਿੱਤਰ ਵੀ, ਰਿਸ਼ਤੇਦਾਰ ਵੀ, ਸਭ ਕੁਝ। ਤਾਂ ਫਿਰ ਸਾਨੂੰ ਕਿਸੇ ਹੋਰ ਕੋਲ ਜਾਣ ਦੀ ਕੀ ਲੋੜ ਹੈ? ਪਾਤਸ਼ਾਹ ਇਹ ਗੱਲ ਕਹਿ ਰਹੇ, ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋਂ ਕੋਏ। ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਕਹਿੰਦੇ ਮੈਂ ਉਸ ਪਰਮਾਤਮਾ ਦਾ, ਜਿਸ ਪਰਮਾਤਮਾ ਦਾ ਜ਼ਿਕਰ ਪਾਤਸ਼ਾਹ ਨੇ ਵਾਰ ਵਾਰ ਕੀਤਾ, ਕਿਤੇ ਦਾਤਾਰ ਕਹਿ ਕੇ ਕੀਤਾ, ਕਿਤੇ ਸਾਹਿਬ ਕਹਿ ਕੇ ਕੀਤਾ, ਕਹਿੰਦੇ ਮੈਂ ਉਸ ਦਾ ਦਾਸ, ਅਤੇ ਮੈਂ ਬਿੰਦ ਬਿੰਦ, ਬਿੰਦ ਦਾ ਮਤਲਬ ਹੁੰਦਾ ਛੋਟੇ ਛੋਟੇ ਟੁਕੜੇ ਹੋਏ, ਚੁੱਕ ਚੁੱਕ ਹੋਏ, ਟੁਕੜੇ ਹੋਏ, ਬਿੰਦ ਦਾ ਮਤਲਬ ਸਮਾਂ, ਥੋੜ੍ਹਾ ਜਿਹਾ ਸਮਾਂ। ਕਹਿੰਦੇ ਮੈਂ ਹਰੇਕ ਸਮਾਂ, ਹਰੇਕ ਪਲ ਤੇਰੇ 'ਤੇ ਕੁਰਬਾਨ ਜਾਂਦਾ, ਚੁੱਕ ਚੁੱਕ ਹੋਏ, ਮੈਂ ਕੁਰਬਾਨ ਜਾਂਦਾ ਤੇਰੇ 'ਚ। ਆਪਾਂ ਹੁਣੇ ਭਾਈ ਦਿਲਾਵਰ ਸਿੰਘ ਦਾ ਜ਼ਿਕਰ ਕਰ ਰਹੇ ਹਾਂ, ਭਾਈ ਦਿਲਾਵਰ ਸਿੰਘ ਨੇ ਆਪਣੇ ਸਰੀਰ 'ਤੇ ਬੰਬ ਬੰਨੇ ਹੈ, ਪਤਾ ਵੀ ਮੇਰੇ ਸਰੀਰ ਨੇ ਬੂੰਦਾ ਬੂੰਦਾ ਹੋ ਜਾਣਾ। ਇੱਥੇ ਵੀ ਉਹੀ ਗੱਲ, ਬਿੰਦ ਬਿੰਦ ਚੁੱਕ ਚੁੱਕ ਹੋਏ, ਹਰ ਪਲ ਟੁਕੜੇ ਟੁਕੜੇ ਹੋ ਕੇ ਮੈਂ ਤੇਰੇ ਤੋਂ ਕੁਰਬਾਨ ਜਾਂਦਾ। ਅੱਗੇ ਰਹਾਉ ਵਾਲੇ ਪਦੇ 'ਚ ਆਖਰ 'ਚ ਪਾਤਸ਼ਾਹ ਕਹਿ ਰਹੇ ਨੇ, ਸਾਹਿਬ ਤੇਰੇ ਨਾਮ ਵਿਟਹੋਂ, ਬਿੰਦ ਬਿੰਦ ਚੁੱਕ ਚੁੱਕ ਹੋਏ, ਤੇਰੇ ਨਾਮ ਤੋਂ ਮੈਂ ਹਮੇਸ਼ਾ, ਹਰ ਸਮੇਂ, ਹਰ ਬਿੰਦ, ਹਰ ਪਲ ਮੈਂ ਤੇਰੇ ਤੋਂ ਕੁਰਬਾਨ ਜਾਂਦਾ। ਮੈਂ ਆਪਣੇ ਆਪ ਨੂੰ ਖਤਮ ਕਰਕੇ, ਚੁੱਕ ਚੁੱਕ ਹੋਏ, ਛੋਟਾ ਛੋਟਾ ਹੋ ਕੇ, ਟੁਕੜੇ ਟੁਕੜੇ ਹੋ ਕੇ, ਭਾਵ ਆਪਣਾ ਆਪ ਤੇਰੇ ਹਵਾਲੇ ਕਰਕੇ, ਆਪਣਾ ਆਪ ਕੁਰਬਾਨ ਕਰਕੇ, ਮੈਂ ਤੇਰੇ ਤੋਂ ਸਦਕੇ ਹਾਂ, ਤੇਰੇ ਤੋਂ ਕੁਰਬਾਨ ਹਾਂ, ਤੇਰੇ ਤੋਂ ਵਾਰੇ ਜਾਂਦਾ ਹਾਂ। ਇਹ ਗੱਲ ਅੱਜ ਦੇ ਸ਼ਬਦ ਵਿੱਚ ਪਾਤਸ਼ਾਹ ਸਾਨੂੰ ਸਮਝਾ ਰਿਹਾ, ਸਾਹਿਬ ਤੇਰੇ ਨਾਮ ਮਿਟਾਓ, ਬਿੰਦ ਬਿੰਦ ਚੁੱਕ ਚੁੱਕ ਹੋਏ, ਰਹਾਓ। ਆਖਰ 'ਤੇ ਫਿਰ ਰਹਾਉ ਵਾਲਾ ਪਦਾ ਦੇ ਕੇ ਪਾਤਸ਼ਾਹ ਸਾਨੂੰ ਇਹ ਸਮਝਾ ਰਹੇ ਨੇ ਕਿ ਉਸ ਪਰਮਾਤਮਾ ਦੇ ਅੱਗੇ ਜਿਹੜਾ ਇੱਕੋ ਹੀ ਹੈ, ਜਿਹੜਾ ਦਾਤਾ ਹੈ, ਜਿਹੜਾ ਮਾਲਕ ਹੈ, ਸਾਹਿਬ ਹੈ, ਉਸ ਪਰਮਾਤਮਾ ਦੇ ਅੱਗੇ ਜੁੜਨਾ, ਉਹਦੇ ਅੱਗੇ ਆਪਣੇ ਆਪ ਨੂੰ ਝੁਕਾਉਣਾ, ਉਹਦੇ ਕੋਲੋਂ ਮੰਗਣਾ, ਹੋਰ ਕਿਸੇ ਕੋਲੋਂ ਨਹੀਂ ਜਾਣਾ, ਉਹਦੇ 'ਤੇ ਕੁਰਬਾਨ ਹੋਣਾ, ਉਹਦੇ ਨਾਮ ਨਾਲ ਸਾਂਝ ਪਾਣੀ ਹੈ। ਇਹ
ਅੱਜ ਸਾਨੂੰ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਨਾਸਰੀ ਰਾਗ ਵਿੱਚ, ਇੱਥੋਂ ਧਨਾਸਰੀ ਰਾਗ ਆਰੰਭ ਹੁੰਦਾ ਹੈ ਤਾਂ ਹੀ ਸੰਪੂਰਨ ਰੂਪ ਵਿੱਚ ਮੂਲ ਮੰਤਰ ਦਰਜ ਹੈ। ਧਨਾਸਰੀ ਰਾਗ ਵਿੱਚ ਪਹਿਲਾ ਸ਼ਬਦ ਹੈ ਗੁਰੂ ਸਾਹਿਬ ਕਿਰਪਾ ਕਰਨ। ਇਸ ਸ਼ਬਦ ਨੂੰ ਆਪਾਂ ਸਮਝਣ ਦਾ ਯਤਨ ਕੀਤਾ, ਇਸ ਸ਼ਬਦ ਵਿੱਚੋਂ ਮਿਲੇ ਉਪਦੇਸ਼ ਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਈਏ। ਅਰਦਾਸ ਬੇਨਤੀ ਜੋਦੜੀ ਕਰੀਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਪਾਤਸ਼ਾਹ ਕਿਰਪਾ ਕਰੋ, ਐਸੀ ਸਮਰੱਥਾ ਬਖਸ਼ੋ ਅਸੀਂ ਵੀ ਤੁਹਾਡੇ ਨਾਮ ਦੇ ਨਾਲ ਜੁੜ ਸਕੀਏ, ਅਸੀਂ ਵੀ ਕੇਵਲ ਇੱਕ ਦੇ ਨਾਲ ਸਾਂਝ ਪਾ ਸਕੀਏ। ਸੱਚ ਜਾਣਿਓ ਜਦੋਂ ਇਹ ਅਰਦਾਸ ਬੇਨਤੀ ਜੋਦੜੀ ਕਬੂਲ ਹੋ ਗਈ, ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰਪ੍ਰਭ ਆਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ ਭੁੱਲ ਚੁੱਕ ਦੇ ਖਿਮਾ। ਆਓ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰੀਏ, ਉਪਰੰਤ ਅਰਦਾਸ ਤੇ ਸਮਾਪਤੀ ਹੈ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ, ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਨੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਰ ਸਭ ਸਵਾਰਨਾ ਸਵਣਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਚ ਹੋ, ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਏ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ, ਅਣਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਦ ਵੰਦ ਕਟਵਾਏ ਖੋਪੜੀਆਂ ਲੁਹਾਈਆਂ ਚਿੜਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਹਿਮਾ ਮਤ ਉੱਚੀ ਮਤ ਪਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸੰਧਿਆ ਵਰਤੋਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪੁਰਨ ਸੋਦਾ ਰਹਿਰਾਸ ਸਾਹਿਬ ਪੁਰਨ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਜੀਓ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਪ੍ਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ

ਜਨ ਨਾਨਕ ਸਿਮਰੈ ਅੰਤਰ ਜਾਮੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤਾਂ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਵ ਰੱਖਿਆ ਗੁਰਦਿਆਲ ਹੈ, ਭੈ ਦੂਹ ਬੇਨਾਸਨ ਹੈ, ਭਗਤ ਵਛਲਿਆ ਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ। ਘੋਰ ਦੁਖਿਅੰ ਅਨਘਤਿਅੰ ਜਨਮ ਦਾਰਿਦ੍ਰੰ ਮਹਾਂਭਿਖਿਆਦੰ ਮਿਟੰਦ ਸਗਲ ਸਿਮਰੰਤ, ਹਰਨਾਮ ਨਾਨਕ ਜੈਸੇ ਪਾਵ ਕਾਸ਼ਟ ਭਸਮੰ ਕਰੋਤ।

ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ। ਜਿਉ ਤਪਤ ਹੈ ਵਾਰੋ ਵਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਦਿਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ ਔਰ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ।

ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਉਂ ਸਚਿਆਰਾਂ ਹੋਈਐ ਕਿਉਂ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ

ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾਂ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗ ਸਹਿਵੇ ਪ੍ਰਵਾਹੋ ਸਾਚਾ ਸਾਹਿਬ ਸੱਚ ਨਾਏ ਪਾਖਿਆ ਪਾਵਾ ਪਾਰ ਅੱਖ ਹੈ ਮੰਗਹਿ ਹੈ ਦੇਹੇ ਦੇਹੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ।

ਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਈ ਕਰੀ। ਜੇ ਤੇ ਸਿਰ ਠੁਪਾਈ, ਵੇਖਾ ਬਿਨ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵਿਰ ਜਾਣੀਆਂ, ਨਾਲ ਚੱਲੈ ਸਭ ਕੋਏ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਹੋਈ ਤਾਂ ਵਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸਤੀ ਦੋਸਤ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤਿਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੇ ਅਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਈਸਰ ਪਰਮਾਇੰਦ, ਸੁਣਿਆ ਮੁਕਸਲਾ ਹਨੁਮੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਸਾਹਿਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸੜਕ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਸਰਾ ਗੁਣਾ ਕੇ ਗਾਹਾ, ਸੁਣਿਆ ਸਿੱਖ ਵੀਰ ਪਾਤ ਸਾਹਾ, ਸੁਣਿਆ ਅੰਦੇ ਪਾਵੈ ਰਾਹੋ, ਸੁਣਿਆ ਹਾਥ ਹੋਵੈ ਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਗੈ ਵਿਸ਼ੈ ਵਿਸਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਗਾ ਬੈ ਕਰਨ ਵਿਚਾਰੋ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਇ ਮਨ ਬੁੱਧ, ਮੰਨੈ ਸਗਲ ਭਉਣ ਕੀ ਸੁਧ। ਮੰਨੈ ਮੋਹਿ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਨ ਪੰਜੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰੇਗ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਬਰਕਿਆ ਜਨ ਸੂਤ ਜੇ ਕੋ ਬੁਝੈ।

ਕੁਦਰਤ ਕਾਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਦੁਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਅਸੰਖ ਦਾ ਤਾਰ ਸੰਖ ਸੁਰਮੁਖ ਪਖਸਾਰ।

ਹਰ ਸੰਖ ਮੂਰਖੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੱਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪੱਖ ਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਸਿਰ ਭਾਰ ਹੋਇ ਅਖਰੀ।

ਮੂਤ ਪਲੀਤੀ ਕੱਪੜ ਹੋਏ ਦੇ ਸਾਹ ਬੂਣ ਲਈਐ ਉਹ ਧੋਏ ਪ੍ਰਿਯ ਮਦ ਪਾਪਾਂ ਕੈ ਸੰਗ ਉਹ ਧੋਪੈ ਨਾਵੈਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ ਲਿਖ ਲੈ ਜਾਏ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੂਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਆ ਲਿਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲਿਖ ਪੁਰਾਣ।

ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਏ ਹੈ। ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹਿ ਹੈ। ਅੰਤ ਨਾ ਸਿਵਤੀ ਕਹਿ ਨਾ ਅੰਤੋ ਅੰਤ ਨਾ ਕਰਨ ਦੇ ਨਾ ਅੰਤੋ ਅੰਤ ਨਾ ਵੇਖਣ ਸੁਣ ਨਾ ਅੰਤੋ ਅੰਤ ਨਾ ਜਾਪੈ ਕਹਿ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇ ਵਡਿਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ।

ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਈ, ਜੇ ਕੋ ਖਾਏ ਕਾਖਣ ਪਾਏ, ਉਹ ਜਾਣੇ ਜਿੱਤਿਆ ਮੋਹ ਖਾਏ, ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ, ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਮੁੱਲ ਭੰਡਾਰ, ਮੁੱਲਾ ਵਹਿ ਮੁੱਲੈ ਜਾਹੇ, ਮੁੱਲ ਭਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀ ਬਾਣ, ਮੁੱਲ ਤੁਲ ਮੁੱਲ ਪ੍ਰਵਾਨ, ਮੁੱਲ ਬਖਸੀਸ ਮੁੱਲ ਨਿਸ਼ਾਨ।

ਹੋਏ ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰ ਗਵਾਰ। ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ।

ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚੀ ਨਾਈ ਹੈ ਪੀ ਹੋਸੀ ਜੈ ਨਾਸੀ ਰਚਨਾ ਜਿਨ ਰਚਾਈ।

ਜੋ ਨ ਸੁਰਤੀ ਗਿਆਨ ਵਿਚਾਰ, ਜੋ ਨ ਜੁਗਤੀ ਛੁਟਾ ਸੰਸਾਰ, ਜਿਸ ਹੱਥ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨ ਕੋਈ, ਰਾਤੀ ਰੁਤੀ ਸਥਿਤੀ ਵਾਰ, ਪੁਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ

ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਗ ਪਾਤਸ਼ਾਹੀ ਦਸਮੀ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨਰ ਭਰਨ ਜਾ ਤਰ ਪਤ ਨਹੰਜੇ ਰੂਪ ਰਾਂਗਰ ਰੇਖ ਪੇਖ ਕੋ ਕਹਿ ਨਾ ਸਕਦ ਕੇ ਚਲ ਮੂਰਤਨ ਪਉ ਪ੍ਰਕਾਸ਼ ਸੰਤੋਜ ਕਹੀ ਜੈ ਕੋਟ ਇੰਦਰ ਇੰਦਰਾਣ ਸਾਹਿ ਸਹਣ ਗਣੀ ਜੈ ਤਿਰ ਪਵਨ ਮਹੀਪ ਸੁਰ ਨਰਿਯ ਸੁਰ ਨੇਤ ਨੇਤ ਬਣ ਤਰਨ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਅਬਾਹੇ ਨਮਸਤੰ ਟਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੁਵੇਕੈ ਨਮਸਤੰ ਨੇਕੈ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਮਾਨੇ ਨਮਸਤੰ ਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਦੁਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤ ਵਜਬੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਤਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਪੇਵੈ ਨਮਸਤੰ ਜਨਮੇ ਨਮਸਤੰ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਬਰਨੇ ਨਮਸਤੰ ਮਰਨੇ ਨਮਸਤੰ ਜਰਾਰੰਗ ਨਮਸਤੰ ਗਿਰਤਾਰੰਗ ਨਮੋ ਸਰਬ ਧੰਦੇ ਨਮੋ ਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ

ਕਹਿ ਤੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਜਾਲ ਹੈ ਲਹ ਹੈ ਜਾ ਹੈ ਨੰਦ ਹੈ ਮੰਦ ਹੈ ਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਅਬਾਹ ਹੈ ਗਾਹ ਹੈ ਮਾਨ ਹੈ ਨਦਾਨ ਹੈ ਨੇਕ ਹੈ ਫਿਰ ਏਕ ਹੈ ਕੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨੰਗੀ ਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਭਾਂਡੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਥ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੁਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਪਰਮੇ ਭੋਗੀ ਭੁਗਤੇ ਨਮੋ ਜੁਗ ਜੁਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਖ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬਪਨ ਪ੍ਰਨਾਸੀ।

ਏਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਦਵੈ ਪ੍ਰਸਾਦ ਸੋਈਏ ਸਰਾਵੰਗ ਸੁਧ ਸਮੋਹ ਸਧਾਨ ਕੇ ਦੇਖ ਫਿਰਿਓ ਕਰ ਜੁਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਨਿਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਕਰਤੀ ਬਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸੁਵਾਰੇ ਕੂਟ ਤੁਰੰਗ ਕੁਰੰਗ ਸੇ ਕੂਦਤ ਪਵਨ ਕੇ ਕੌਣ ਕੋ ਜਾਤ ਨਵਾਰੇ।

ਕੀਆ। ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਨੇਕ ਸੁਇਕ ਦਵਈਆ, ਦਾਨਵ ਦੇਵ ਨਿੰਦਨ ਸਾਚਰ, ਭੂਤ ਭਵਿਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਗੁਰੂ।

ਕਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰਤਾ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ।

ਵਹੇ। ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਦਿਵੈ ਚਲਾਵਹੇ। ਇਹੋ ਸੋਹਲਾ ਸਭ ਸੁਹਾਵਾ ਸਭ ਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ।

ਆ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਕੋ ਜੇਹੀ ਕਰਤਾ ਖਿਲ ਰਚਾਇਆ ਜਾ ਦਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ।

ਹਰਿ ਆਪਿਓ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ।

Why?

Vai guru.

Ouais.

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਸ਼ੁਕਰਾਨਾ ਹੈ ਆਪ ਜੀ ਦਾ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਅੰਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ,

ਪਰਮ ਸਤਿਕਾਰ ਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਅੱਜ ਬਹੁਤ ਹੀ ਵੱਡਿਆਂ ਭਾਗਾਂ ਵਾਲਾ ਦਿਨ ਹੈ। ਅੱਜ ਦੇ ਦਿਨ ਅੰਮ੍ਰਿਤ ਵੇਲੇ 1604 ਈਸਵੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕਰਵਾਇਆ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ।

ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਔਰ ਸੰਗਤਾਂ ਨੇ ਪੁੱਛਿਆ, ਮਹਾਰਾਜ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਆਰਾਮ ਕਰਨ ਦੀ ਕਿਹੜੀ ਜਗ੍ਹਾ ਬਣਾਉਣੀ? ਮਹਾਰਾਜ ਜੀ ਕਹਿੰਦੇ ਨੇ ਜਿੱਥੇ ਅਸੀਂ ਆਰਾਮ ਕਰਦੇ ਹਾਂ ਕੋਠਾ ਸਾਹਿਬ। ਮਹਾਰਾਜ, ਤੁਸੀਂ ਫਿਰ ਕਿੱਥੇ ਆਰਾਮ ਕਰੋਗੇ? ਮਹਾਰਾਜ ਜੀ ਆਖਣ ਲੱਗੇ, ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸੁਖਾਸਨ ਸਥਾਨ ਬਣਾਉਣਾ ਹੈ ਨਾ, ਉੱਥੇ ਥੱਲੇ ਸਾਡੀ ਚਾਦਰ ਵੀ ਵਿਛਾ ਦੇਣੀ ਹੈ। ਅੱਜ ਵੀ ਆਪ ਜੀ ਸੱਚਖੰਡ ਵਿੱਚ ਦਰਸ਼ਨ ਕਰਦੇ ਹੋ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਖਾਸਨ ਦੇ ਬੈੱਡ ਲੱਗੇ ਹੋਏ ਹਨ, ਥੱਲੇ ਇੱਕ ਅੱਜ ਵੀ ਚਾਦਰ ਵਿਛਦੀ ਹੈ। ਉਹ ਚਾਦਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਆਰਾਮ ਕਰਨ ਵਾਸਤੇ ਵਿਛਦੀ। ਸਾਧ ਸੰਗਤ, ਦੋ ਖੇਡਾਂ ਵਰਤੀਆਂ ਨੇ ਜਿਹੜੀਆਂ ਸਿੱਧੀਆਂ ਨਿਰੰਕਾਰ ਦੇ ਦੇਸ਼ ਤੋਂ ਵਰਤੀਆਂ ਨੇ। ਇੱਕ ਬਾਣੀ ਨਿਰੰਕਾਰ ਦੇ ਦੇਸ਼ ਤੋਂ ਆਈ ਹੈ, ਅਤੇ ਦੂਸਰੀ ਕੜਾ ਪ੍ਰਸ਼ਾਦ ਦੀ ਦੇਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਨਿਰੰਕਾਰ ਦੇ ਦੇਸ਼ ਤੋਂ ਲੈ ਕੇ ਆਏ ਨੇ। ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਗੁਰੂ ਸਹਿਬਾਨਾਂ ਦੀ, ਭਗਤ ਜਨਾਂ ਦੀ, ਰੱਬ ਦੇ ਪਿਆਰਿਆਂ ਦੀ ਬਾਣੀ, 15 ਭਗਤ, 11 ਭੱਟ, 4 ਗੁਰਸਿੱਖ, ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੱਕ 5 ਗੁਰੂ ਸਹਿਬਾਨਾਂ ਦੀ ਬਾਣੀ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕੀਤੀ, ਅਤੇ 6ਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦਰਜ ਕੀਤੀ, 6 ਗੁਰੂ ਸਹਿਬਾਨਾਂ ਦੀ ਬਾਣੀ। ਔਰ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਆਗਿਆ ਪਈ ਅਕਾਲ ਕੀਤਾ ਵਿੱਚ ਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਮੰਨਣਾ ਕਿਵੇਂ? ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਮਹਾਰਾਜ ਜੀ ਕਹਿੰਦੇ ਨੇ ਇਸ ਤਰ੍ਹਾਂ ਮੰਨਣਾ ਜਿਵੇਂ ਦੇ ਪ੍ਰਗਟ ਮੰਨਣਾ ਹੈ, ਕਿਉਂਕਿ ਨਿਰੰਕਾਰ ਦੀ ਜੋਤ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਖੁਦ ਨਿਰੰਕਾਰ, ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਇਸ ਸੰਸਾਰ ਦੇ ਵਿੱਚ ਆਏ, 10 ਗੁਰੂ ਸਹਿਬਾਨ ਆਏ, ਜੋਤ ਇੱਕ ਸੀ, ਅਤੇ ਉਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਸਮਾ ਗਈ। ਔਰ ਇਹ ਅਰਦਾਸ ਹੈ, ਹੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਨੇ ਕਿਰਪਾ ਕੀਤੀ ਹੈ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕੀਤਾ ਹੈ। ਮਹਾਰਾਜ, ਉਹ ਬਾਣੀ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਵੀ ਕਰ ਦਿਓ। ਆਖੋ ਸਤਨਾਮ। ਗੁਰਬਾਣੀ ਇਸ ਜਗ ਮੈਂ ਚਾਨਣ, ਹਿਰਦੇ ਵਿੱਚ ਵੀ ਬਾਣੀ ਦਾ ਪ੍ਰਕਾਸ਼ ਹੋ ਜਾਵੇ। ਅੱਜ ਵੀ ਜਦੋਂ ਹਿਰਦਾ, ਅੱਜ ਵੀ ਜਿਹੜਾ ਹਿਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਬੈਠ ਕੇ ਵੀ ਯਾਦ ਕਰਦਾ ਹੈ, ਪਾਤਸ਼ਾਹ ਅੱਜ ਵੀ ਕਿਰਪਾ ਕਰ ਰਹੇ ਹਨ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਪਾਤਸ਼ਾਹ ਕਹਿੰਦੇ ਨੇ ਤੂੰ ਯਾਦ ਤਾਂ ਕਰ। ਪਟਿਆਲੇ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ, ਸ਼ਰਧਾ ਭਾਵਨਾ ਬਹੁਤ, ਬੜੀ ਭਾਵਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਹਿਰਦਾ, ਪਰ ਗਰੀਬੀ ਇੰਨੀ ਜ਼ਿਆਦਾ ਕਿ ਆਪਣੇ ਰਹਿਣ ਵਾਸਤੇ ਵੀ ਇੱਕ ਛੋਟਾ ਜਿਹਾ ਕਮਰਾ, ਪਰ ਮਨ ਦੇ ਵਿੱਚ ਇਹ ਭਾਵਨਾ ਬਣੀ ਰਹਿੰਦੀ ਸੀ ਜਦੋਂ ਕਿਸੇ ਦੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨ ਪਾਉਂਦੇ ਅਤੇ ਉਹਨਾਂ ਦਾ ਮਨ ਭਰ ਜਾਂਦਾ ਵੇਖ ਕੇ। ਕਿਉਂ ਮਹਾਰਾਜ? ਕਦੇ ਸਾਡੇ ਲਈ ਵੀ ਇਹ ਸਮਾਂ ਆਏਗਾ, ਕਦੇ ਮਹਾਰਾਜ ਸਾਨੂੰ ਵੀ ਕਦੇ ਦਰਸ਼ਨ ਦਿਓਗੇ, ਸਾਡੇ ਵੀ ਗ੍ਰਹਿ ਵਿਖੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਦੇ ਚਰਨ ਪਾਉਂਗੇ।
ਜਿਵੇਂ ਇੱਕੋ ਹੀ ਕਮਰਾ ਹੋਵੇ ਤੇ ਮਹਾਰਾਜ ਜੇ ਤੁਸੀਂ ਕਿੱਥੇ ਬਿਠਾਵਾਂਗੇ ਮਹਾਰਾਜ ਜੀ ਉੱਥੇ ਕਦੋਂ ਸਮਾਂ ਆਏਗਾ। ਹਰ ਵਕਤ ਮਨ ਵੈਰਾਗ ਦੇ ਨਾਲ ਭਰਨਾ, ਜਦੋਂ ਕਿਸੇ ਦੇ ਘਰ ਵੀ ਜਾਣਾ ਕਿਸੇ ਨੇ ਦੱਸਣਾ ਵੀ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਰਹੇ ਨੇ ਤੇ ਉਹਨਾਂ ਦਾ ਮਨ ਭਰ ਜਾਣਾ, ਮਹਾਰਾਜ ਕਦੇ ਸਾਡੇ ਵੀ ਸਮਾਂ ਆਏਗਾ। ਅੰਮ੍ਰਿਤ ਵੇਲੇ ਵੀ ਇਹੀ ਅਰਦਾਸ ਕਰਨੀ, ਪਾਤਸ਼ਾਹ ਕਿਰਪਾ ਕਰਿਓ, ਮਹਾਰਾਜ ਕਿਰਪਾ ਕਰਿਓ। ਕਹਿੰਦੇ ਨੇ ਯੂਨੀਵਰਸਿਟੀ ਵਿੱਚ ਪਾਠ ਰਖਾਇਆ ਅਤੇ ਜਦੋਂ ਭੋਗ ਪਿਆ ਲਾਗੇ ਰਹਿੰਦੇ ਸੀ ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਗੁਰੂ ਦੇ ਪਿਆਰੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਜਾ ਰਹੇ ਨੇ, ਮਹਾਰਾਜ ਜਾ ਰਹੇ ਨੇ ਅਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹਨਾਂ ਦਾ ਘਰ ਪੈਂਦਾ ਸੀ ਅਤੇ ਜਦੋਂ ਉਹਨਾਂ ਦੇ ਘਰ ਦੇ ਲਾਗੇ ਆਉਣ ਲੱਗੇ ਅਤੇ ਖੇਡ ਵਰਤੀ ਫਿਰ ਮਾਲਕ ਦੀ, ਬੱਦਲ ਆਇਆ ਥੋੜ੍ਹੀ ਥੋੜ੍ਹੀ ਵਰਖਾ ਹੋਣੀ ਸ਼ੁਰੂ ਹੋ ਗਈ। ਗੁਰੂ ਪਿਆਰਿਆਂ ਨੇ ਸੋਚਿਆ ਗੁਰਦੁਆਰਾ ਸਾਹਿਬ ਬੜਾ ਅਜੇ ਦੂਰੀ 'ਤੇ ਹੈ, ਜੇ ਵਰਖਾ ਜ਼ਿਆਦਾ ਹੋ ਗਈ ਤਾਂ ਬੇਅਦਬੀ ਹੋ ਜਾਣੀ, ਕਿਵੇਂ ਕਰਾਂਗੇ। ਕਹਿੰਦੇ ਨੇ ਜਦੋਂ ਘਰ ਦੇ ਕੋਲ ਦੀ ਲੰਘਣ ਲੱਗੇ ਇੰਝ ਮਹਿਸੂਸ ਹੋਇਆ ਵਰਖਾ ਜ਼ਿਆਦਾ ਹੋਏਗੀ। ਗੁਰੂ ਪਿਆਰਿਆਂ ਨੇ ਸੋਚਿਆ ਕਿਉਂ ਨਾ ਆਹ ਘਰ ਦਾ ਦਰਵਾਜ਼ਾ ਖੜਕਾਈਏ, ਥੋੜ੍ਹਾ ਸਮਾਂ ਇੱਥੇ ਰੁਕ ਲੈਂਦੇ ਹਾਂ, ਜਦੋਂ ਵਰਖਾ ਹਟ ਜਾਏਗੀ ਫਿਰ ਜਾ ਕੇ। ਜਦੋਂ ਘਰ ਦਾ ਦਰਵਾਜ਼ਾ ਖੜਕਾਇਆ, ਉਹਨਾਂ ਪ੍ਰੇਮੀਆਂ ਨੇ ਦਰਵਾਜ਼ਾ ਖੋਲ੍ਹਿਆ, ਸਾਹਮਣੇ ਕੀ ਤੱਕਿਆ, ਪੰਜ ਸਿੰਘ ਹਨ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ। ਆਖੋ ਸਤਨਾਮ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਇ। ਪਾਤਸ਼ਾਹ ਕਹਿੰਦੇ ਨੇ ਤੂੰ ਯਾਦ ਤਾਂ ਕਰ, ਤੂੰ ਇੱਕ ਵਾਰੀ ਤੂੰ ਪ੍ਰਤੱਖ ਹੋ ਕੇ ਯਾਦ ਕਰ ਲਈ, ਗੁਰੂ ਪ੍ਰਤੱਖ ਵਰਤ ਜਾਣਗੇ। ਸਾਡਾ ਹਿਰਦਾ ਪ੍ਰਤੱਖ ਹੋ ਕੇ ਯਾਦ ਨਹੀਂ ਕਰਦਾ, ਸਾਡੇ ਅੰਦਰ ਜੇ ਆ ਜਾਂਦੀ। ਜੇ ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਪ੍ਰਤੱਖ ਗੁਰੂ ਨਾਨਕ ਨੂੰ ਯਾਦ ਕੀਤਾ, ਪ੍ਰਗਟ ਹੋ ਗਏ ਅਤੇ ਜੈ ਜੈਕਾਰਾਂ ਹੋ ਰਹੀਆਂ ਨੇ। ਕਹਿੰਦੇ ਇੱਕ ਪੰਡਿਤ ਆ ਗਿਆ ਸੀ ਮਹਾਂਪੁਰਖਾਂ ਦੇ ਕੋਲ, ਕਹਿੰਦੇ ਜੀ ਮਹਾਰਾਜ ਤੁਸੀਂ ਪ੍ਰਤੱਖ? ਕਹਿੰਦੇ ਬਿਲਕੁਲ ਪ੍ਰਤੱਖ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਰੱਬ ਹੈ ਸਾਹਮਣੇ, ਪ੍ਰਤੱਖ ਹੈ, ਹਾਜ਼ਰ ਹੈ। ਕਹਿੰਦੇ ਮਹਾਰਾਜ ਮੈਨੂੰ, ਮੈਂ ਤਾਂ ਮੰਨਾਂਗਾ, ਤੁਸੀਂ ਕਹਿੰਦੇ ਹੋ ਪ੍ਰਗਟ ਗੁਰਾਂ ਕੀ ਦੇ, ਤੁਸੀਂ ਸੱਚਖੰਡ ਬਣਾਇਆ ਹੈ, ਮਹਾਰਾਜ ਜੀ ਦੇ ਆਰਾਮ ਕਰਨ ਵਾਸਤੇ ਬਣਾਇਆ ਹੈ। ਕਹਿੰਦੇ ਮੈਂ ਤਾਂ ਮੰਨਾਂਗਾ ਜੇ ਮੈਨੂੰ ਤੁਸੀਂ ਦਿਖਾਓਗੇ ਮਹਾਰਾਜ ਸੱਚੀ ਆਰਾਮ ਕਰ ਰਹੇ। ਮਹਾਂਪੁਰਖ ਆਖਣ ਲੱਗੇ ਉਹ ਰੱਬ ਦੀ ਪਰਖ ਨਹੀਂ ਕਰੀਦੀ, ਨਹੀਂ ਮਹਾਰਾਜ ਦੱਸ, ਮੈਂ ਤਾਂ ਮੰਨਾਂ। ਮਹਾਂਪੁਰਖ ਕਹਿੰਦੇ ਆ ਜਾ ਕੇ ਚੱਲੀਏ ਸੱਚਖੰਡ। ਸੱਚਖੰਡ ਦਾ ਦਰਵਾਜ਼ਾ ਖੋਲ੍ਹਿਆ, ਜਾ ਕੇ ਮਹਾਂਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਸਾਰੀ ਜ਼ਿੰਦਗੀ ਆਪ ਜੀ ਦੇ ਕੋਲੋਂ ਕਦੇ ਕੁਛ ਨਹੀਂ ਮੰਗਿਆ ਮਹਾਰਾਜ, ਅੱਜ ਕਿਰਪਾ ਕਰ ਦਿਓ, ਜੇ ਮੇਰੇ ਜੀਵਨ ਦੀ ਸਾਰੀ ਬੰਦਗੀ ਆਪ ਜੀ ਦੀਆਂ ਚਰਨਾਂ ਵਿੱਚ ਪ੍ਰਵਾਨ ਹੈ ਤੇ ਇਸ ਪੰਡਿਤ ਨੂੰ ਪ੍ਰਤੱਖ ਹੋ ਕੇ ਮਹਾਰਾਜ ਦਰਸ਼ਨ ਕਰਾ ਦਿਓ। ਆਖੋ ਸਤਨਾਮ। ਕਹਿੰਦੇ ਨੇ ਜਦੋਂ ਅਰਦਾਸ ਬੇਨਤੀ ਹੋਈ, ਨਮਸਕਾਰ ਕਰਕੇ ਜਦੋਂ ਉੱਠੇ ਨਾ ਤੇ ਮਹਾਰਾਜ ਜੀ ਦੇ ਬੈੱਡ, ਮਹਾਰਾਜ ਜੀ ਦਾ ਜਿਹੜਾ ਕੰਬਲ ਇੰਜ ਹਿੱਲ ਰਿਹਾ ਸੀ ਜਿਵੇਂ ਆਪਾਂ ਸਾਹ ਲੈਂਦੇ। ਆਖੋ ਸਤਨਾਮ। ਜਿਵੇਂ ਆਪਾਂ ਜਦੋਂ ਇਨਸਾਨ ਸਾਹ ਲੈਂਦਾ ਨਾ, ਕੰਬਲ ਇੰਜ ਹਿੱਲ ਰਿਹਾ ਸੀ। ਇਹ ਰਾਜ ਦੀਆਂ ਗੱਲਾਂ ਮੈਂ ਕਿਹਨੂੰ ਕਿਹਨੂੰ ਦੱਸਾਂ। ਸੱਚਖੰਡ ਸਾਹਿਬ ਦੇ ਵਿੱਚ ਅੱਜ ਵੀ ਬੜੀਆਂ ਬਖਸ਼ਿਸ਼ਾਂ ਸਾਧ ਸੰਗਤ ਵਰਤ ਰਹੀਆਂ ਨੇ। ਰਾਤ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦਾ ਸੁਖ ਆਸਨ ਕਰੀਦਾ, ਸਾਰੀਆਂ ਚਾਦਰਾਂ ਬਿਲਕੁਲ ਸਿੱਧੀਆਂ ਹੁੰਦੀਆਂ ਨੇ,
ਮਹਾਰਾਜ ਜੀ ਦੇ ਸਰੂਪ ਜਦੋਂ ਸੱਚਖੰਡ ਦੇ ਵਿੱਚ ਵਿਰਾਜਮਾਨ ਹੁੰਦੇ ਨੇ ਸਾਰੀਆਂ ਚਾਦਰਾਂ ਬਿਲਕੁਲ ਸਿੱਧੀਆਂ ਹੁੰਦੀਆਂ। ਜਦੋਂ ਅੰਮ੍ਰਿਤ ਵੇਲੇ ਜਾ ਕੇ ਲੋਕ ਖੋਲ੍ਹ ਕੇ ਦੇਖੀ ਤਾਂ ਚਾਦਰਾਂ ਨੂੰ ਬਲ ਕੌਣ ਪਾ ਗਿਆ, ਚਾਦਰਾਂ ਨੂੰ ਬਲ ਕਿਵੇਂ ਪਏ ਹੋਏ ਨੇ। ਚਾਦਰਾਂ ਨੂੰ ਬਲ ਤਾਂ ਹੀ ਪੈਂਦੇ ਨੇ ਜਦੋਂ ਜਿਹੜਾ ਉਸ ਬੈੱਡ 'ਤੇ ਪਿਆ ਉਹ ਹਿੱਲਿਆ ਹੋਏਗਾ। ਆਖੋ ਸਤਨਾਮ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਅਤੇ ਇੰਝ ਵੀ ਕਹਿ ਸਕਦੇ ਹਾਂ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਰਸਨਾ ਤੋਂ, ਨਿਰੰਕਾਰ ਦੀ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ, ਰੱਬ ਦੀ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਕੀ ਕਹਿੰਦੇ ਨੇ,

ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਹੇ ਪਰਮਾਤਮਾ ਦੇ ਪਿਆਰਿਆ, ਹਿਰਦੇ ਵਿੱਚ ਜੇਕਰ ਬਾਣੀ ਹਿਰਦੇ ਵਿੱਚੋਂ ਵਿਸਰ ਗਈ, ਹਿਰਦਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਤਪ ਜਾਏਗਾ, ਖਪ ਜਾਏਗਾ, ਦੁਖੀ ਹੋ ਜਾਏਗਾ, ਵਿਕਾਰਾਂ ਵਿੱਚ ਖੁਆਰ ਹੋ ਜਾਏਗਾ। ਇੰਜ ਹੋਏਗਾ ਜਿਵੇਂ ਕਿਸੇ ਨੂੰ ਕੋਈ ਪੱਕਾ ਰੋਗ ਲੱਗ ਗਿਆ। ਪੱਕਾ ਰੋਗ ਜਿਹਨੂੰ ਡਾਕਟਰ ਕਹਿੰਦੇ ਨੇ ਜੀ ਹੁਣ ਸੇਵਾ ਹੀ ਕਰ ਲਓ, ਇਹ ਸਾਡੇ ਵੱਸ ਦੀ ਗੱਲ ਨਹੀਂ ਰਹੀ। ਜਿਵੇਂ ਭਾਈ ਕਰਮੂ ਕੋਹੜ ਦਾ ਰੋਗ ਹੋ ਗਿਆ ਸੀ ਨਾ, ਪੱਕਾ ਰੋਗ ਜਿਹੜਾ ਹਟਣਾ ਨਹੀਂ, ਪਰ ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਹੋਏ, ਮਹਾਰਾਜ ਆਖਣ ਲੱਗੇ, ਮਰਦਾਨਿਆਂ ਆ ਛੰਨ ਦੇ ਵਿੱਚ ਕੌਣ ਕੁਰਲਾ ਰਿਹਾ ਹੈ? ਜਦ ਜਾ ਕੇ ਦੇਖਿਆ ਭਾਈ ਕਰਮੂ, ਉਹਨੇ ਆਖੇ ਮੈਨੂੰ ਅੱਜ ਕੌਣ ਆਵਾਜ਼ਾਂ ਮਾਰ ਰਿਹਾ? ਭਾਈ ਮਰਦਾਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦਇਆ ਦੇ ਘਰ ਦੇ ਵਿੱਚ ਆਏ, ਆਖਣ ਲੱਗੇ ਮਰਦਾਨਿਆਂ ਉਠਾ ਇਹਨੂੰ, ਪੱਕਾ ਰੋਗੀ ਹੈ, ਤੜਫ ਰਿਹਾ ਹੈ। ਉਠਾਇਆ, ਕਹਿੰਦੇ ਨੇ ਐਸੀ ਮਾਲਕ ਦੀ ਖੇਡ ਵਰਤੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਦਰ ਵਰਤੀ। ਉਸੇ ਵੇਲੇ ਵਰਖਾ ਹੋਣੀ ਸ਼ੁਰੂ ਹੋ ਗਈ, ਵਰਖਾ ਦੇ ਨਾਲ ਸਰੀਰ ਦਾ ਕੋੜ ਇੰਜ ਧੋ ਹੋ ਗਿਆ ਜਿਵੇਂ ਆਪਾਂ ਸਾਬਣ ਦੇ ਨਾਲ ਇਸ਼ਨਾਨ ਕਰਦੇ ਹਾਂ। ਆਖੋ ਸਤਨਾਮ। ਮਹਾਰਾਜ ਕਹਿੰਦੇ ਨੇ ਜੇ ਬਾਣੀ ਵਿਸਰ ਗਈ ਨਾ, ਵਿਕਾਰਾਂ ਦੇ ਨਾਲ ਇੰਜ ਤੜਫੇਗਾ ਜਿਵੇਂ ਪੱਕਾ ਰੋਗੀ ਤੜਫਦਾ। ਬਹੁਤਾ ਬੋਲਣ ਚੱਖਣ ਹੋਏ, ਬਿਣ ਬੋਲੇ ਜਾਣੇ ਸਭ ਸੋਏ। ਮਹਾਰਾਜ ਕਹਿੰਦੇ ਨੇ ਰੱਬ ਨੂੰ ਯਾਦ ਕਰਦਾ ਨਹੀਂ ਪਰ ਰੱਬ ਦੇ ਨਾਲ ਗਿਲੇ ਕਰੀ ਜਾਂਦਾ ਹੈ, ਯਾਦ ਕਰਦਾ ਨਹੀਂ ਗਿਲੇ ਕਰੀ ਜਾਂਦਾ, ਸ਼ਿਕਵੇ ਕਰੀ ਜਾਂਦਾ। ਜਿੰਨਾ ਮਰਜ਼ੀ ਬੋਲੀ ਜਾ, ਮਹਾਰਾਜ ਕਹਿੰਦੇ ਨੇ ਜਿੰਨੇ ਮਰਜ਼ੀ ਗਿਲੇ ਕਰੀ ਜਾ, ਉਹ ਪਰਮਾਤਮਾ ਸਾਡੇ ਹਿਰਦੇ ਵਿੱਚ ਕੀ ਚੱਲ ਰਿਹਾ ਸਭ ਕੁਛ ਜਾਣਦਾ ਹੈ।

ਤੇਰਾ ਪੰਜ ਭੂਤਕ ਸਰੀਰ ਬਣਾ ਦਿੱਤਾ, ਅੱਖਾਂ ਬਣਾ ਦਿੱਤੀਆਂ, ਕੰਨ ਬਣਾ ਦਿੱਤਾ, ਨੱਕ ਬਣਾ ਦਿੱਤੇ, ਜਿਹਵਾ ਬਣਾ ਦਿੱਤੀ, ਪਰ ਸਾਰਾ ਕੁਛ ਮਿਲਿਆ ਰੱਬ ਰੱਬ ਕਰਨ ਨੂੰ ਸੀ। ਕੰਨ ਬਾਣੀ ਸੁਣਨ ਨੂੰ ਮਿਲੇ ਸੀ, ਅੱਖਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਸ਼ਨ ਕਰਨ ਨੂੰ ਮਿਲੀਆਂ ਸੀ, ਜਿਹਵਾ ਬਾਣੀ ਪੜ੍ਹਨ ਨੂੰ ਮਿਲੀ ਸੀ, ਪਰ ਜਿਹਵਾ ਨਾ ਤੱਤੇ ਤੱਤੇ ਬੋਲ ਬੋਲੀ ਜਾਂਦਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਯਾਦ ਕਰਿਆ ਕਰ, ਤੰਦਰੁਸਤ ਸਰੀਰ ਦੇ ਦਿੱਤਾ, ਮਨ ਦੇ ਦਿੱਤਾ, ਜਿੰਦ ਪਾ ਦਿੱਤੀ। ਬਾਜੇ ਪਵਨ ਆਖੇ ਸਭ ਜਾਏ, ਸਵਾਸਾਂ ਰੂਪੀ ਖੇਡ ਚੱਲ ਰਹੀ ਹੈ, ਸਵਾਸ ਚੱਲ ਰਹੇ ਨੇ,

ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਮੋਹ ਵਿਕਾਰਾਂ ਦੇ ਵਿੱਚ ਪੈ ਗਿਆ ਏ, ਦਾਗ ਲਗਾ ਕੇ ਜਾਏਗਾ ਆਪਣੀ ਜਿੰਦ ਨੂੰ। ਸੱਚੀ ਦਰਗਾਹ ਦੇ ਵਿੱਚ ਤੇਰਾ ਦਰਗਹਿ ਬੈਸਣ ਨਾ ਹੀ ਜਾਏ, ਮੁੜ ਕੇ ਫਿਰ ਜੂਨਾਂ ਦੇ ਵਿੱਚ ਪੈ ਜਾਏਗਾ। ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਤੂੰ ਪਹੁੰਚੇਗਾ ਨਹੀਂ, ਜੇ ਇਹ ਜੀਵਨ ਦਾਗ ਰਹਿਤ ਹੋਣਾ ਹੈ, ਵਿਕਾਰਾਂ ਤੋਂ ਰਹਿਤ ਹੋਣਾ ਹੈ, ਬਾਣੀ ਦਾ ਪੱਲਾ ਫੜ ਲੈ।

ਆਖਰੀ ਪੰਕਤੀਆਂ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਇਹ ਮੇਰੇ ਵਾਹਿਗੁਰੂ, ਜਿਹਦੇ ਚੰਗੇ ਕਰਮ ਹੋਣ, ਵੱਡਿਆਂ ਭਾਗਾਂ ਵਾਲੇ ਹਿਰਦੇ ਤੇਰਾ ਨਾਮ ਜਪਦੇ ਨੇ, ਤੇਰਿਆਂ ਚਰਨਾਂ ਵਿੱਚ ਆ ਕੇ ਬਹਿੰਦੇ ਨੇ, ਤੇ ਹੋਰ ਕੋਈ ਥਾਂ ਨਹੀਂ ਹੈ, ਹੋਰ ਕੋਈ ਦਰ ਨਹੀਂ ਹੈ ਜਿੱਥੇ ਜਾ ਕੇ ਇਹ ਸੰਸਾਰ ਰੂਪੀ ਭੌਜਲ ਤੋਂ ਪਾਰ ਹੋ ਜਾਈਦਾ ਹੈ। ਜੇ ਕੋ ਡੁੱਬੈ ਫਿਰ ਹੋਵੇ ਸਾਰ। ਪਾਤਸ਼ਾਹ ਕਹਿੰਦੇ ਨੇ, ਜਦੋਂ ਕਿਤੇ ਕੋਈ ਡੁੱਬਦਾ ਹੈ ਨਾ, ਫਿਰ ਪਰਮਾਤਮਾ ਦੀ ਸਾਰ ਆਉਂਦੀ ਹੈ। ਨਾਨਕ ਸਾਚਾ ਸਰਬ ਦਾਤਾਰ, ਕਿ ਉਸ ਪਰਮਾਤਮਾ ਸਭ ਨੂੰ ਦਾਤਾਂ ਦੇਣ ਵਾਲਾ ਹੈ, ਦਾਤਾ ਹੈ। ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦੀਆਂ ਬਹੁਤ ਬਹੁਤ ਵਧਾਈਆਂ। ਪਾਤਸ਼ਾਹ ਕਿਰਪਾ ਕਰਨ, ਇਸ ਅੱਜ ਹੁਕਮਨਾਮੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਗੱਲ ਲਈ ਢੂੰਡੀਐ ਕਥਨਾ ਕਰੜਾ ਸਾਰ, ਕਰਮ ਲੈ ਤਾਂ ਪਈਐ ਹੋਰ ਹਿਕਮਤ ਹੁਕਮ ਕੁਆਰ ਪਾੜੀ।
1: ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਵ ਬਹੁਤ ਜਨ ਭਰਾਮਿਆ ਤਾਂ ਸਤਿਗੁਰ ਸਭ ਸੁਣਾਇਆ।

ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਲਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰਿਕਾ ਅਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਧਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਂ ਮੱਤ ਉੱਚੀ ਮੱਤ ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓੜ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਸਦਕਾ ਚਾਰ ਪਹਿ ਰਾਤਰੀ ਸੁੱਖ ਆਨੰਦ ਨਾਲ ਬਤੀਤ ਹੋਈ ਮਹਾਰਾਜ ਜੀ ਅੰਮ੍ਰਿਤ ਵੇਲੇ ਆਪ ਜੀ ਨੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਦੀ ਕਥਾ ਵਿਚਾਰ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਔਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀ ਉਹ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਮਾ ਬਖਸ਼ਿਸ਼ ਕਰਨੀ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਨੇ ਕਿਰਪਾ ਕੀਤੀ ਅੱਜ ਦੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਤੋਂ ਕਰਵਾਇਆ ਮਹਾਰਾਜ ਪਹਿਲੇ ਪ੍ਰਕਾਸ਼ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਕਿਰਪਾ ਕਰਨੀ ਪਾਤਸ਼ਾਹ ਜੀਓ ਮਿਹਰਾਂ ਕਰਨੀਆਂ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ
ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਜੀ ਪਾਵਨ ਪਿੱਤਰ ਸਥਾਨਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਰੰਭ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਪਾਤਸ਼ਾਹ ਜੋ ਲੰਗਰ ਹਾਲ ਵਿੱਚ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ ਮਾਰੀ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ ਹੁਕਮਨਾਮੇ ਚੱਲਣੇ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰ ਕੈ ਸ਼ਬਦ ਬਣਾਵੋ ਇਹੋ ਮਨ, ਗੁਰ ਕਾ ਦਰਸ਼ਨ ਸੰਚੋ ਹਰ ਧਨ। ਉੱਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ। ਅਤ ਪ੍ਰੀਤਮ ਮੋਹੇ ਲਾਗੈ ਨਾਉਂ, ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮ ਦੀ, ਨੂਰ ਅਰਸੋਂ ਪੁਰਸੋਂ ਚੱਟੀਐ।

ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਿਸੰਗ ਜੀ, ਜੋ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਆਰੰਭ ਹੋਣ ਲੱਗੇ ਹਨ, ਸੋ ਕਿਰਪਾ ਕਰਕੇ ਜਿਨ੍ਹਾਂ ਨੇ ਜਲ ਪਾਣੀ ਸਕ ਲਿਆ ਭਾਈ, ਆਣ ਕੇ ਮੇਨ ਹਾਲ ਵਿੱਚ ਸੁਖਮਨੀ ਸਾਹਿਬ ਦੇ ਪਾਠ ਸਰਵਣ ਕਰਨ ਦੀ ਸੇਵਾ ਬਖਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਆਦਿ ਗੋਰੇ ਨਮਹ, ਜਗਾਦ ਗੋਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵੇ ਨਮੇ ਅਸ਼ਟ ਪੈਰੀ। ਸਿਮਰੋ ਸਿਮਰ ਸਿਮਰ ਸੁਪਾਵੋ, ਕਲ ਕਲੇ ਤਨਮੈ ਮਿਟਾਵੋ, ਸਿਮਰੂ ਜਾਪ ਸੰਬਰੇ ਕੈ, ਨਾਮ ਜਪਤਿਆ ਗਣ ਤੁਨੇ ਕੈ। ਬੇਦ ਪ੍ਰਾਮ ਸੁਣਸ ਦੇ ਆਖਰ, ਕਿਨੇ ਰਾਮ ਨਾਮ ਕੇ ਆਖਰ, ਕਿਨਕਾ ਜੈ ਜੀ ਵਸਾਵੈ, ਤਾਂ ਕਿ ਮਹਿਮਾ ਗਣਿਨ ਆਵੈ, ਤਾਂ ਕਿ

ਆਪ ਸਿਮਤ ਬਿਘਨ ਲਾਗੈ ਪ੍ਰਭ ਕੇ ਸਿਮਰਿ ਨਿਰੰਜਨ ਜਾਗੈ ਪ੍ਰਭ ਕੇ ਸੁਣ ਭਾਵਨਾ ਵਿਆਪੈ ਪ੍ਰਭ ਕੇ ਸੁਣ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਨ ਸਾਧਕ ਸੰਗ ਸਰੁੰਦਾ ਨਾਨਕ ਰੰਗ ਪ੍ਰਭ ਕੇ ਸੁਮਨ ਰਿਸ਼ਦ ਨਾਉ ਨਿਦ ਪ੍ਰਭ ਕੇ ਸੁਮਨ ਗਿਆਨ ਧਿਆਨ ਤਦ ਬੁੱਧ ਪ੍ਰਭ ਕੇ ਸਿਮਨ ਜਪਤ ਪੂਜਾ ਪ੍ਰਭ ਕੇ ਸੁਮਨ ਬਿਨਸੇ ਦੂਜਾ ਪ੍ਰਭ ਕੇ ਸੁਮਨ ਤੀਰਥ ਇਸ਼ਨਾਨੀ ਪ੍ਰਭ ਕੇ ਸੁਮਨ ਦਰਗੇ ਮਾਨ ਪ੍ਰਭ ਕੇ ਸੁਮਨ ਹੋਏ ਸੁਭਲਾ ਪ੍ਰਭ ਕੇ ਸੁਮਨ ਸੁਪਰਫਲਾ ਸੇ ਸੁਮਰੇ ਜਨਿਆ ਸੁਮਰਾਏ ਨਾਨਕ ਤਾਂ ਕੀ ਲਾਗੂ ਪਾਏ ਪ੍ਰਭ ਕਾ ਸਿਮਨ ਸਭ ਤੇ ਉੱਚਾ ਪ੍ਰਭ ਕੇ ਸੁਮਨ ਉਦਰੇ ਮੁੱਚਾ ਪ੍ਰਭ ਕੇ ਸੁਮਨ ਤਿਸਨਾ ਬੁੱਝੈ ਪ੍ਰਭ ਕੇ ਸੁਮਨ ਸਭ ਕੁ ਸੁਝੈ ਪ੍ਰਭ ਕੇ ਸੁਮਨ ਨਾਹੀਂ ਜਮ ਤ੍ਰਾਸਾ ਪ੍ਰਭ ਕੇ ਸੁਮਨ ਪੂਰਨ ਆਸਾ ਪ੍ਰਭ ਕੇ ਸੁਮਨ ਮਨ ਕੀ ਮਨ ਜਾਏ ਅੰਮ੍ਰਿਤ ਨਾਮ ਰਤ ਮੈਂ ਸਮਾਏ ਪ੍ਰਭ ਜੀ ਬਸੇ ਸਾਧ ਕ੍ਰਿਸ਼ਨਾ ਨਾਮ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤ੍ਰਮੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਿਮੁਤਾਜੇ ਪ੍ਰਭ ਕੋ ਸਿਮਰੇ ਸੇ ਸਰੂ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਨ ਤੇ ਲਾਗੇ ਜਨਿਆ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਸਤਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਸੁਖ ਪੁਹਾਵੈ ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮ ਰੀਤਾ ਪ੍ਰਭ ਕੋ ਸਿਮਰੇ ਤਿਨੇ ਅੰਧ ਕਨੇਰੇ ਪ੍ਰਭ ਕੋ ਸਿਮਰੇ ਬਸੇ ਨੇਰੇ ਸ਼ੰਕਰ ਬਾਧੇ ਅੰਦ ਨਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਵਨ ਚੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨੀਚਲ ਆਸਨ ਪ੍ਰਭ ਕੇ ਸੁਣ ਕੁੰਭਗਾਸਨ ਪ੍ਰਭ ਕੇ ਸਿਮਰਨ ਅਨਹਤ ਚੁਨਕਾਰ ਸੁਖ ਪ੍ਰਸੰਨ ਕੰਤਨ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਮਾਇਆ ਨਾ ਤਿੰਨ ਜਨ ਸਰਣੀ ਪਾਇਆ ਹਰ ਸਿਮਨ ਕਾ ਭਗਤ ਪ੍ਰਗਟਾਏ ਹਰ ਸੁਨ ਲਗ ਬੇਦ ਪਾਏ ਹਰ ਸੁਨ ਪੈਸ ਜਤੀ ਦਾਤੇ ਹਰ ਸੁਨ ਨੀਚਾਂ ਗੁਣ ਜਾਤੇ ਹਰ ਸਿਮਨ ਧਾਰੀ ਸੁਧਰਨਾ ਸਿਮਨ ਸਿਮਨ ਹਰ ਕਾਰਨ ਕਰਨਾ ਹਰ ਸਿਮਨ ਕੀ ਸਗਲੋ ਕਾਰਾ ਹਰ ਸਿਮਰਨ ਮੈਂ ਨਿਰੰਕਾਰਾ

ਜੈ ਮਾਤ ਪਿਤਾ ਸੁਮੀਤਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਾਈ। ਜੈ ਮਾਂ ਭੈਣ ਤੂੰ ਜਮਦਾ ਲੈ ਤਾ ਕੇਵਲ ਨਾ ਸੰਤੀ ਰਹਿ ਚਲੈ। ਜੈ ਮੁਸ਼ਕਲ ਹੋਵੇ ਆਤ ਭਾਰੀ ਹਰ

ਜਿਹ ਮਾਰਗ ਜਾਤ ਕੇਲਾ ਤਰਨਾ ਸੰਘ ਉਸੇਲਾ ਸਨਾਮ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਾਤ ਪਾਈਐ ਛੂਟ ਨਹੀਂ ਕੋਟ ਲਿਖਬਾਹੀ ਨਾਨ ਜਪ ਤੇ ਪਾਰ ਪਰਾਹੀ ਅਨਕ ਬਿਗਨ ਜੈ ਸੰਗਾਰ ਅਰਕਾ ਨਾ ਤਤਕਾਲ ਉਦਾਰੈ ਅਨਕ ਜੋਨ ਜਨਮੇ ਮਰ

ਜੈ ਪੈਂਡੀ ਮਹਾਂ ਦੁਖਬਾਰ ਹਰ ਕਾ ਨਾਮ ਸੰਗੁ ਜੀਅਰ ਜਾਂ ਬਹੰਤੀ ਰਾਖੂ ਨਾ ਸਜਾਨੂ ਹਰ ਕਾ ਨਾਮ ਤਿਨਾਰ ਪਛਾਨੂ ਜੈ ਮਹਾਂ ਭਿਆਨ ਧਵਤ ਭੁਕਾਮ ਹਰ ਕੇ ਨਾਮ ਕਿਦੂ ਪੜੀ ਸ਼ਾਮ ਜਾਂ ਤ੍ਰਿਖਾ ਮੰਤੁ ਜਿਆ ਕਰ ਕਹਿ ਤੇ ਨਾਨਕ ਹਰਿ ਅੰਮ੍ਰਿਤ ਬਰਖੈ।

ਸਭੈ ਹਰ ਕੀ ਭਗਤ ਮੁਕਤ ਬੁਕਰ ਨਾਨ ਜਨ ਕੀਰਤੀ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤਿਨ ਹਰ ਹਰ ਗੁੰਗਾ ਸਭਤੀ ਉਤਮ ਹਰ ਕੀ ਕਥਾ ਨਾਮ ਸੁਨੰਦਰ ਦੁਖ ਲਸਾ ਨਾਨਕ ਮਹਿਮਾ ਸੰਤ੍ਰਿਤ ਵਸੈ ਸੰਪ੍ਰਤਾ ਦੁੱਤ ਸੁਨ ਨਸੈ ਸੰਕਾ ਸੁਮਤ ਭਾਗੀ ਪਾਈਐ ਸੰਕ ਸੇਵਾ ਨਾਮ ਧਿਆਈਐ ਨਾਮ ਤੁਲਕ ਸ਼ਿਵਰਨ ਹੋਈ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬ ਟੰਡੋਲ ਪੂਸ ਨਾਹੀ ਹਰ ਹਰੈ ਨਾਨਕ ਨਾਮ ਮੋਲਸ ਪਰੀ ਜਾਪ ਤਾਪ ਗਿਆਨ ਸੁਭ ਧਿਆਨ ਖੜ ਸ਼ਾਸਤਰ ਸਿਮਰਤ ਦੁਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਧਿਆ ਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਬੋ ਜਤਨਾ ਪਵਨ ਦਾਨ ਹੋਮੇ ਬੁਰਤਨਾ ਸਰੀਰ ਕਟਾਇਓ ਹੋਮੇ ਕਰ ਰਾਤੀ ਵਰਤ ਨੇਮ ਕਰੇ ਬੋ ਭਾਤੀ ਨਹੀਂ ਤੁਲ ਰਾਮ ਨਾਮ ਚਾਰ ਨਾਨਕ ਗੁਰਮੁਖ ਨਾਮ ਜਪੀ ਕੁਬਾਰ ਨਾਉ ਕਣ ਪ੍ਰਿਸਮੀ ਬਿਰੇਦਰ ਜੀਵੈ ਮਾਨ ਦਾਤ ਪੀਸਰ ਥੀਵੈ ਅਗਨ ਮਾਇ ਹੋਮਤ ਪ੍ਰਾਨ ਕਣਕ ਹਸਵੈ ਵਰ ਭੂਮਦਾਨ ਨਵਲੀ ਕਰਮ ਕਰੇ ਬਵਾਸਨ ਜੈਨ ਮਾਰ ਸੰਦੇ ਮਨ ਸਾਧਨ ਨਿਮਕ ਨਿਮਕਰ ਸ੍ਰੀ ਕਟਾਵੈ ਤੋਪੀ ਹੋਮੈ ਮੈਲ ਨ ਜਾ ਹਰ ਕੈ ਨਾਮ ਅਮਰਸ ਕਛ ਨਾਂਗ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰ ਦੇ ਛੁੱਟੇ ਕਰਕੇ ਮਨ ਮਨ ਤੇ ਹੁਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੀ ਕਬੂ ਸਾਧਨਾ ਕਰੈ ਮਨ ਤੇ ਕਬੂ ਨ ਵਿਖਿਆ ਟਰੈ ਜਲ ਧੋਏ ਬੋਧੇ ਅਨੀਤ ਸੁਧ ਕਹਿ ਕਾਚੀ ਭੀਤ ਮਨ ਹਰ ਕੇ ਨਾਂਕ ਮਹਿਮਾਊਤ ਨਾਨਕ ਨਾਮ ਉਰੇ ਪਤ ਬਮੂਤ ਬਹੁ ਸਿਆਣ ਜਮ ਕਾ ਭਉ ਬਿਆਪੈ ਅਨਕ ਜਤਨ ਕਰ ਤੁਨਾ ਧਰਾਪੈ

ਉਮਰੀ ਉਤ ਤੁਮ ਤੇ ਹੋਏ ਨਾਨਕ ਵਰਨ ਜਾਨ ਸੋਏ ਸਰਵ ਧਰਮ ਹੈ ਸ੍ਰੇਠ ਧਰਮ ਵਰਕੂ ਨਾਮ ਚੰਦਰ ਮਲਕਾਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਤੁਰਮ ਤੁਮ ਲਹਿਰਿਆ ਸਗਲ ਉਦਮ ਉਦਮ ਪਰਾਰ ਕਾਣਾ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਾਰ ਕੋ ਜਸੁਨ ਰਸਨ ਬਖਾਣੀ ਸਗਲ ਤਾਨ ਤੂੰ ਉਤਮ ਤਾਂ ਨਾਨਕ ਜੇ ਕਟ ਬਸਿਰ ਨਾਮ ਸਲੋਕ ਨਿਰਗੁਣ ਯਾਰ ਆਨਿਆ ਸੁਭਰਸ ਦਾ ਸੰਭਾਲ ਜਿਨਕੀ ਅਤ ਚੀਤ ਰਾਖ ਨਾਨਕ ਬਹੀ ਨਾਲ ਅਟਪਾਦੀ ਰਮਈਆ ਕੇ ਗੁਣ ਚੇਤ ਪੁਰਾਣੀ ਕੌਣ ਮੂਲ ਤੇ ਕਮਨੋ ਦ੍ਰਿਟਾਨੇ ਜੰਤੂ ਸਾਸ ਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਪ ਵਸਦਾ ਦੂਜੇ ਪਿਆਰੇ ਦੂਤ ਪਰ ਜੋਬਨ ਭੋਜਨ ਸੁਖ ਸੂਤ ਬਿਰਧ ਪਿਆ ਉਪਰ ਸਾਗ ਸਨ ਮੁਖ ਪਿਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨ ਬੂਝੇ ਬਖਸ਼

ਵੀ ਸਰਭੰਗ ਹੈ ਕਿਆ ਪਿੰਗਲ ਪਰਬਤ ਪ੍ਰਭਾਵ ਨਹੀਂ ਹੋ ਤੂੰ ਅਸ ਗਾਉਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਮ ਤੂੰ ਮੇਰੀ ਕਿਰਪਾ ਧਰੈ ਸੰਗ ਸਹਿ ਸੁਹਾਵੇ ਨਾ ਚੀ ਜੋਬੇ ਰਾਜ ਦਾਸਮ ਪ੍ਰੀਤ ਬਲਵਾ ਗਗਰ ਭੀਤਰ ਬਸੇ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੇ ਮਨ ਪ੍ਰਤੀਤ ਕਾਲ ਨਾ ਮੂੜੇ ਚੂਹੀਤ ਬੈਰ ਵਿਰੋਧ ਕਾਮ ਕ੍ਰੋਧ ਮੂਹ ਝੂਠ ਪੁਕਾਰ ਮਹਾਂ ਲੋਤ ਰੋਹ ਇਹ ਆਹੋ ਜੁਗਤ ਬਿਆਨ।

ਦੀ ਦਾਬਾ ਸਕੂਲਾ ਪਾਸ਼ੇ ਪਾਵੇ ਏਕ ਬਾਗ ਕਾਰ ਮਖੋੜ ਕੋ ਪਾਵੇ ਏਕ ਬੀਨਾ ਦੇ ਦਸ ਪੀਰ ਲੇ ਤੋਂ ਮੂੜਾ ਕੋ ਕਾਂਕਰੇ ਜਿੱਠਾ ਕਰ ਸੁਣਨਾ ਹੈ ਚਾਰਾ ਤਾਂ ਕੋ ਗਿਰਜੀ ਸਦ ਨਮਸਕਾਰ ਜਾਂ ਕੇ ਮਨ ਲਾਗਾ ਬ੍ਰਹਮੀਠਾ ਸਰਸੂਤਾ ਉਮਨ ਬੂਟਾ ਜਿਸ ਜਾਣੇ ਆਪਣਾ ਘੁੰਮਣਾ ਸਰਵਥੋਗ ਨਾਨਕ ਤਨ ਪਾਇਆ ਅਗੰਧ ਸਭ ਆਪਣੀ ਦੇ ਰਾਸ ਖਾਸ ਪੀਰ ਵਰਤੇ ਅੰਦੂਲਾਸ ਆਪਣੀ ਮਾਨਕਸ਼ ਬਾਰਸੋ ਲੇ ਅਗਿਆਨੀ ਮਨ ਰੋਸ ਕਰੀ ਆਪਣੀ ਪ੍ਰਤੀਤ ਆਪ ਵੀ ਖੋਏ ਬਰਸ ਕਾ ਵਿਸ਼ਵਾਸ ਨ ਹੋਏ ਜਿਸ ਕੀ ਬਸ ਜਾ ਕੇ ਰਾਖੇ ਪ੍ਰਭੀ ਆ ਗਿਆ ਮਾਨ ਮਾਸ ਉਤੇ ਚੌਗਨ ਕਰੇ ਨੰਗਾ ਨਾਨਕ ਸਹਿ ਸਦਾ ਦਿਆਲ ਅਨਕ ਭਾਂਗ ਮਾਇਆ ਕੇ ਸਰ ਪ੍ਰਭੂ ਜਨ ਨੀਤ ਬਿਰਕੀ ਸ਼ਾਹ ਸੁਰੰਗ ਲਾਵੇ ਉਹ ਬਿਨ ਸਿਵ ਮਨ ਬਿਤਾਵੇ ਜੋਤੀ ਸਿਵ ਚੱਲ ਨਾਲ ਲਪਟਰੇ ਉਤਿਆਂ ਦੂੰਦਾਰ

ਮਿਥਿਆ ਰਸ ਅਸੀ ਅਸ ਬਸਤਰਾ ਮਿਥਿਆ ਰੰਗ ਸੁਮਾਇਆ ਪੇਖ ਅਸਤਾ ਮਿਥਿਆ ਧਰੂਪ ਮਾਨ ਮਿਥਿਆ ਸੁਪਰ ਕਰਤ ਗੁਮਾਨ ਆਸਤਰ ਭਗਤ ਸਾਹਿਬ ਕੀ ਸਰਨ ਨਾਨਕ ਜਦ ਜੀਵੀ ਹਰ ਕੇ ਚਰਨ ਮਿਥਿਆ ਸਿਮਰਨ ਨਿੰਦਾ ਸੁਣੇ ਮਿਥਿਆ ਪਵਿੱਤਰ ਕੋਹਿ ਰਾਏ ਮਿਥਿਆ ਨੇਤਰ ਪੇਖਤ ਪਰਤਰ ਪਾਤ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰਪਕਾਰ ਕੁਤਾ ਹੋਏ ਮਿਥਿਆ ਮਨ ਪਰ ਲੋਲ ਪਾਏ ਮਿਥਿਆ ਤਨ ਪਰਪਕਾਰਾ ਮਿਥਿਆ ਬਾਸ ਰੀਤ ਪਕਾਰਾ ਬਿਨ ਬੂਜੇ ਮਿਥਿਆ ਸਭ ਭਾਈ

ਅਪਾਵ ਸਿਆਣ ਸਲਕ ਦੀ ਰਹਿ ਸਭ ਕੀ ਜਾਨੀ ਆਤਮ ਕੀ ਰਹਿ ਜਿਸ ਭਗਤ ਲੈ ਸਾਂਤ ਅਨੰਤ ਰਹਿ ਸਮਾਈ ਸੋ ਸੇਵ ਕਰੀ ਕਿਰਪਾ ਕਰੀ ਨਿਮਕ ਨਿਵਜ ਬਨਾਨ ਕਰੀ ਸਲੋਕ ਕਾਮ ਕਰੂ ਧਰ ਲੋ ਮੋਹ ਬਿਨ ਜਾਇਓ ਮੇਵ ਨਾਨ ਪ੍ਰਸੁਨ ਆਗਤੀ ਕਰ ਪ੍ਰਸਾਦ ਗਿਰਦੀ ਬਸਪਤੀ ਜੀ ਪ੍ਰਸਾਦ ਸ਼ਤੀ ਅਮ੍ਰਿਤ ਕਾਇ ਤੇ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਇਆ ਤਿਸ ਕੋ ਸਿਮਰ ਪਰਮ ਗਤ ਪਾਇਆ ਜੇ ਪ੍ਰਸਾਦ ਪ੍ਰਸਿੱਧ ਮੰਦਿਰ ਤੇ ਇਤਿਹਾਸ ਦਾ ਮੈਂ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗਰਸ ਭੋਗ ਨਾਨ ਸਦਾ ਧਿਆਈ ਧਿਆਨ ਜੋ ਜੇ ਪ੍ਰਸਾਦ ਪਾਪ ਟੰਬਰ ਹੰਢਾਵੇ ਤੇ ਤਿਆਗਤ ਅਵਰਤ ਭਾਵੇ ਜੇ ਪ੍ਰਸਾਦ ਸਰੀਰ ਸਹੀ ਜੈ ਮਨ ਆਠ ਪੈਰ ਤਾਂ ਕਰ ਸਗਾਵੀ ਜੈ ਜੇ ਪ੍ਰਸਾਦ ਸਭ ਕੋ ਮਨ ਜੇ ਪ੍ਰਸਾਦ ਤਿਸ ਕੋ ਮਾਨੇ ਮੁਖ ਤਾਂ ਕੁਝ ਰਸਨ ਬਖਾਨਾ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ

ਮਨ ਸੁਭਾਵੇ ਹਰਿ ਤਤ ਕਹਿ ਜੇ ਪ੍ਰਸਾਦ ਤੇਰੇ ਸਗਲ ਸਦਰ ਢਾਕੇ ਮਨ ਸਰਨੀ ਪ੍ਰਠਾਕ ਪ੍ਰਤਾਂਗੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭੂਤੀ ਜੇ ਪ੍ਰਸਾਦ ਪਾਈ ਦੁੜਨ ਵਧੇ ਨਾਨਕ ਤਾਂਗੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪੈਰੀ ਜੇ ਮਨ ਦੇ ਸਿਮਰਤ ਕੋ ਆਸ ਕੀ ਜਾਏ ਜੇ ਪ੍ਰਸਾਦ ਆਸ ਭਸ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਸਾਰੀ ਜੇ ਪ੍ਰਸਾਦ ਬਾਗ ਮਿਲਖਤ ਨਾ ਰਾਜ ਪ੍ਰਭ ਆਪਣੇ ਮਨਾ ਜਿਨ ਧੇਰੀ ਮਨ ਬੰਤ ਬਣਾਏ ਊਰਤ ਬੈਠ ਧਿਆਈ ਤੁਸੀਂ ਧਿਆ ਜੋ ਇੱਕ ਲੱਖਾਂ ਊਆਂ ਨਾਮ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਪ੍ਰਧਾਨ ਮਨ ਆਠ ਪੈਰ ਕਰ ਤੁਸਕਾ ਧਿਆਨ ਜੇ ਪ੍ਰਸਾਦ ਉਚਾਰ ਵਿਆਹ ਤਿਸ ਪ੍ਰਭ ਕੋ ਸਾਹ ਸਾਹ ਉਤਾਰੀ।

ਜੀ ਪ੍ਰਸਾਦ ਪੇਕੇ ਫਿਜ਼ਮਾਦ ਜੀ ਪ੍ਰਸਾਦ ਬੋਲੀ ਅੰਮ੍ਰਿਤ ਰਸਨਾ ਜੇ ਪ੍ਰਸਾਦ ਸਹਿਜੇ ਬਸਣਾ ਜੇ ਪ੍ਰਸਾਦ ਹਸਕਰ ਚਲੈ ਜਿਸ ਪ੍ਰਸਾਦ ਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸਹਿਜ ਸਮਾਵੇ ਐਸਾ ਪ੍ਰਤਿਆਗ ਅਵਰਕਤ ਲਾਗੋ ਗੁਰ ਪ੍ਰਸਾਦ ਨਾਨ ਮਨ ਜਾਗੋ।

ਆਪ ਗੁਣ ਗੇਲ ਪ੍ਰਭ ਕਿਰਪਾ ਤੇ ਪ੍ਰਗਾ ਪ੍ਰਭ ਦਿਆ ਤੇ ਕੁਣ ਮਗਾ ਪ੍ਰਭ ਸੁਪ੍ਰਸਾਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਧੁ ਉਤਮ ਹੋਏ ਸਰਬਣ ਦਮ ਤੇਰੀ ਮਾਇਆ ਪੂ ਕਿਸ਼ਨ ਕਿਨੂੰ ਲਾਇਆ ਜਿਜਤ ਲਾਉ ਤੇ ਲੱਗੇ ਰਨਾਵ ਨਾਨਕ ਕਿਨਕੇ ਕਿਸ਼ੁ ਨਾ ਸਰੂਕ ਆਗਮ ਗਾ ਪਾਪ ਨੂੰ ਸੋਏ ਜੋ ਜੋ ਕੈਸ ਮੁਕਤਾ ਸੁਨਮੀਤਾ ਨਾਨ ਬ੍ਰਹਮੰਤਾ ਸਾਜਨਾ ਕੀ ਚਰਿਤ ਕਥਾ ਸ਼ਪੈਦੀ ਸਾਧਕ ਸੰਗ ਖੂਜਲੋ ਸਾਧਨ ਸਗਲੀ ਖੋ ਸਾਕ ਸੰ ਮਿੱਟੇ ਮਾਨ ਸਾਕ ਸੰ ਪ੍ਰਗਟੇ ਸੁ ਗਿਆਨ ਸਾਕ ਸੰਗ ਬੁੱਝੀ ਬ੍ਰਹਮ ਨੀਰਾ ਸਾਸਨ ਸੋਤਨ ਬੀਰਾ ਸਾਕ ਸੰ ਪਏ ਨਾਮ ਰਤਨ ਸਾਕ ਸੰਗ ਕੁਪਰ ਜਾਤਨ ਸਾਕ ਮਹਿਮਾ ਬਰਨੇ ਕੌਣ ਪ੍ਰਾਣੀ ਨਾਨਕ ਸਾਕ ਸੁਭਾ ਬ੍ਰਹਮ ਸਮਾਨੀ ਸਾਕ ਸੰਗ ਗੋਚਰ ਮਿਲੇ ਸਾਕ ਸੰਗ ਸਦਾ ਪ੍ਰਫੁੱਲੈ ਸਾਕ ਸੰਗ ਆਵਿਭਤ ਪੰਚਾ ਸਾਸਨ ਅੰਮ੍ਰਿਤ ਰਸ ਪੰਚਾ ਸਾਸਨ ਸਭ ਕੀ ਰੇਨ ਸਾਕ ਸੰਗ ਮਨੋਹਰ ਬੈਨ ਸਾਧਕ ਸੰਗਨ ਕਬ ਕਤ ਹੂੰ ਧਾਵੇ ਸਾਧ ਸੰਗ ਅਸਤ ਮਨ ਭਾਵੇ ਸਾਕ ਸੰਗ ਮਾ ਦੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸੰਭੀ ਸਾਧੁ ਸੰਗ ਮਾ ਪਨੀ ਸਾਧ ਸੰਗ ਕਿਸੁਨ ਪੈ ਸਾਕ ਸੰਗ ਨ ਬੀਗਾ ਪੈਰ ਸਾਕ ਸੰਗ ਨਾਈ ਘੁੰਮਦਾ ਸਾਧ ਜਾਣੇ ਪਰਮਾਨੰਦਾ ਸਾਕ ਸੰਗ ਨਾਈ ਉਤਾ ਸਾਕ ਸੰਗ ਤੇ ਸਭ ਆਪੇ ਜਾਣੇ ਸਾਧ ਵਡਾਈ ਨਾਨ ਸਾਹ ਪ੍ਰਭ ਬਨਿਆਈ ਸਾਧਕ ਸੰਗਨ ਕਬੂ ਧਾਵੇ ਸਾਕ ਸੰਗ ਸਦਾ ਸੁਭਾਵੇ ਸਾਧ ਸੰਗ ਬਸਿਆ ਗੁਚੇ ਲੈ ਸਾਧੂ ਕਿਸੰਗ ਆਜਰ ਸਹਿ ਸਾਕ ਸੰਗ ਬਸੇ ਥਾਨ ਉਚੈ ਸਾਧੂ ਕਿਸੰਗ ਮਹਿਲ ਪਹੁੰਚੈ ਸਾਕ ਸੰਗ ਦ੍ਰਿੜ ਸਭ ਧਰਮ ਸਾਕ ਸੰਗ ਕੇਲ ਪਾਰ ਬ੍ਰਹਮ ਸਾਕ ਸੰਗ ਪਏ ਨਾਮ ਦਾਨ ਨਾਨ ਸਾਧੂ ਕੇ ਕੁਰਬਾਨ ਸਾਕ ਸੰਸ ਕੁਲ ਉਤਾਰੇ ਸਾਧ ਸੰਗ ਸਾਜਨ ਮੀਤ ਕਟੰਬ ਉਤਾਰੇ ਸਾਧੂ ਕਿੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੁਬਰ ਸਾਹਿਬ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਕ ਸੰਗ ਸੁਭਾ ਸੁਰ ਦੇਵਾ ਸਾਧੂ ਕਿੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਕ ਸੰਗ ਸਰਬ ਥਾਨ ਗਮ ਨਾਨਕ ਸਾਕ ਸੰਭਲ ਜਨਾਮ ਸਾਧਕ ਸੰਗ ਨੰਗ ਕਾਲ ਦਰਸ਼ਨ ਪੀੜਤ ਹੋ ਤਨਹਾਰ ਸਾਧਕ ਸੰਗ ਕਲੁਕਤ ਰਹਿ ਸਾਕ ਸੰਗ ਨਿਰਪਰ ਰਹਿ ਸਾਕ ਸੰਗ ਈਆਂ ਊਆਂ ਸੇਲਾ ਸਾਧ ਸੰਗ ਬਿਸ਼ਰਤਰ ਮੇਲਾ ਜੋ ਇਸ਼ੇ ਸੁਭਲ ਭਾਵੇ ਸਾਕ ਸੰਗ ਨ ਬਿਰਤਾ ਜਾਵੇ ਪਾਰ ਬ੍ਰਹਮ ਸਾਧ ਬਸੇ ਨਾਨ ਕੁਦਰੇ ਸਾਧ ਸੰਗ ਰਸੇ ਸਾਕ ਸੰਗ ਸੁਨੂਰ ਨਾਨ ਸਾਧ ਸੰਗ ਅਰ ਕੇ ਗੁਣ ਗਾਓ

ਬ੍ਰਹਮ ਗਿਆਨੀ ਸਲ ਕਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕਿਸ ਉੱਪਰ ਮਾਇਆ ਬ੍ਰਹਮ ਗਿਆਨੀ ਕਦੇ ਕਛ ਬੁਰਾ ਨਾ ਭਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨ ਕੀ ਦ੍ਰਿਟ ਅੰਮ੍ਰਿਤ ਬਰਸਤੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਵਾਦ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼

ਬ੍ਰਹਮ ਗਿਆਨ ਜਿਸ ਕਰੇ ਪ੍ਰਭਿਆ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਤਰਸ ਬੜ ਭਾਗੀ ਪਾਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨ, ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾ, ਬ੍ਰਹਮ ਗਿਆਨੀ ਕੇ ਸਗਲ ਮਨ ਮਾਏ, ਬ੍ਰਹਮ ਗਿਆਨੀ ਕਾ ਕਮ ਜਾਣੇ ਭੇਦ, ਬ੍ਰਹਮ ਗਿਆਨੀ ਕੋ ਉਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਿਸਿਆ ਨਾ ਜਾਇਆ ਦਾਖਲ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਨ ਹੈ,

0: ਕਰਤਾ ਬ੍ਰਹਮ ਗਿਆਨੀ ਅਨਾਥ ਕਾ ਨਾ ਬ੍ਰਹਮ ਗਿਆਨ ਕਸੂਪੁਰਾਤ ਬ੍ਰਹਮ ਗਿਆਨੀ ਕਾ ਸਗਲੂ ਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋ ਪਰ ਬ੍ਰਹਮ ਗਿਆਨੀ ਬਣੀ ਨਾਨ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਹ ਗੁਰਧਾਰ ਜੰਤਰ ਨਾ ਸਰਮਾ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰ ਨਾਨਕ ਪਰ ਸਗਨ ਤਾਰੇ ਉਤਪਤੀ ਮਿਥਿਆ ਨਾਇ ਰਸਨਾ ਪਰਸ ਮਨ ਮੈਂ ਪ੍ਰੇਮ ਨਿਰੰਜਨ ਦਰਸ ਪਰਤੇ ਰੂਪ ਨੇਖੇ ਨੇਤਰ ਸਾਧ ਕਟਾ ਸਤਸੰਗ ਹੇਤ ਕਰਨ ਸੁਣੇ ਕਾਵ ਕੀ ਨਿੰਦਾ ਸਭ ਤੇ ਜਾਣੇ ਆ ਉਸ ਘੁੰਮਦਾ ਗੁਰਪ੍ਰਸਾਦ ਵਿਖਿਆ ਪਰਾਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੋਤ ਰਹਿ ਨਾਨਕ ਮਦੇ ਕੋ ਐਸਾ ਪਰਸ ਬੈਸ ਨੂੰ ਸੂਜ ਸੁਪਰ ਸੋ ਪ੍ਰਸਾਨ ਬਿਸ਼ਨ ਕੀ ਮਾਇਆ ਤੋਏ ਭਿੰਨ ਕਰਮ ਕਰ ਤੋ ਵਿਨੇ ਕਰਮ ਤਿਸ ਬੈਸ ਨੂੰ ਕਾ ਨਿਰਮਲ ਧਰਮ ਕਾਂ ਫਲ ਕੀ ਸ਼ਾਨੀ ਬਸੇ ਕੇਲ ਭਗਤ ਕੀਰਤ ਸੰਗ ਰਾਚਾ ਮਾਨ ਤਨ ਅੰਤਰ ਸੁਨ ਗੋਪਾਲ ਸਭ ਉਪਰੋਤ ਕਿਰਪਾਲ ਆਪ ਦੜੇ ਨਾਂਜ ਪਾਵੇ ਨਾਨਕ ਉਹ ਬੈਸ ਨੂੰ ਪਰਮ ਕਿਰਪਾ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆ ਕੇ ਦੁਸ਼ਟ ਕਾ ਸੰਗ ਮਨ ਤੇ ਬਿੰਦੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਸ ਨੂੰ ਪਾਪਾ ਮਿਲ ਖੋਵੇ ਤਿਸ ਭਗਵਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਟਾਲ ਕਰੇ ਤਨੀਤ ਮਨ ਤਨ ਪੇ ਬਿਸਨ ਪ੍ਰੀਤ ਹਰ ਕੇ ਚਨ ਹਿਰਦ ਵਿਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪਿੰਡ ਜੋ ਮਨ ਪ੍ਰਭੂ ਦੇ ਰਾਮ ਨਾ ਆਤਮੈ ਸੋਧੈ ਰਾਮ ਨਾਮ ਸੋ ਪਿੰਡ ਜੋ ਮਨ ਪ੍ਰਭੂ ਦੇ ਰਾਮ ਨਾ ਆਤਮਾ ਸੋਧੈ ਰਾਮ ਨਾਮ ਸਰਸ ਪੀਸ ਪੰਡਿਤ ਕੇ ਉਪਦੇਸ ਜੀਵੀ ਹਰ ਕੀ ਕਥਾ ਹਰ ਦੇਵ ਸਾਹਿਬ ਸੋ ਪੰਡਿਤ ਫਿਰ ਜੋ ਨਨ ਆਵੈ
1: ਬੀਜ ਮੰਤਰ ਸਰਬ

ਸਰਬ ਰੋਗ ਕਾ ਔਖਤ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲਿਆ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਦ ਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਹੈ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੂਝੀ ਪਰੈ।

ਕਹਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ

ਪਦੀ ਕਈ ਕੋੜ ਹੋਏ ਪੁਜਾਰੀ ਕਈ ਕੋੜ ਆਚਾਰ ਵਿਵਹਾਰੀ ਕਈ ਕੋੜ ਭਏ ਤੀਰਥਵਾਸੀ ਕਈ ਕੋੜ ਬਨ ਪ੍ਰਮਹਿ ਉਦਾਸੀ ਕਈ ਕੋੜ ਵੇਦ ਕੇ ਸਰੋਤੇ ਕਈ ਕੋੜ ਤਪੀਸ਼ਰ ਹੋਤੇ ਕਈ ਕੋੜ ਆਦਮ ਧਿਆਨ ਧਾਰ ਹੈ ਕਈ ਕੋੜ ਕਵ ਕਵ ਵਿਚਾਰ ਹੈ ਕਈ ਕੋੜ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕਾ ਅੰਤ ਨਾ ਪਾਵ ਹੈ ਕਈ ਕੋੜ ਭਏ ਅਭਿਮਾਨੀ ਕਈ ਕੋੜ ਅੰਧ ਅਗਿਆਨੀ ਕਈ ਕੋੜ ਕਿਰਪਨ ਕਠੋਰ ਕਈ ਕੋੜਾ ਭਿਗ ਆਤਮ ਨੇ ਕੋਰ ਕਈ ਕੋੜ ਪਰ ਦਰਬ ਕੋ ਹਿਰ ਹੈ ਕਈ ਕੋੜ ਪਰ ਦੁਖ ਨਾ ਕਰਹਿ

ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤਿ ਵਿਵਹਾਰ। ਨਿਰਮਲ ਲਸਣਾ ਅੰਮ੍ਰਿਤ ਪੀਓ, ਉਸਦਾ ਸੁਹੇਲਾ ਕਰ ਲਹਿ।

ਨੈਨਹੁ ਪੇਕ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟਹਿ ਬਾਬ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ।

ਹੋਰਮ ਆਨੰਦ ਰੂਪ ਮੰਗਲ ਸਦ ਜਾ ਕੈ ਸਰਵ ਥੋਕ ਸੁਨਿਆ ਹੈ ਘਰ ਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮੈਂ ਤਪੇਸ਼ਰ ਗ੍ਰਿਸਤ ਮਹਿ ਭੋਗੀ।

ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰਿ ਨਾਉ। ਨਾਮ ਕੇ ਧਾਰੇ ਸਗਲੇ ਜੰਤੁ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ

ਸਤਿਪੁਰਖ ਸਭ ਮਾਹੇ ਸੁਮਾਣੀ ਸਤਿ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੇ ਜਿਸਹਿ ਬੁਝਾਏ ਤਿਸਹਿ ਸਭ ਭਲੀ।

ਸਾਹਿਬ ਜਿਸ ਧਨ ਕਉ ਚਾਰ ਕੁੰਟ ਉਠਤਾ ਵਹਿ ਸੋ ਧਨ ਹਰ ਸੇਵਾ ਤੇ ਪਾਵੈ ਹੈ ਜਿਸ ਸੁਖ ਕੋ ਨਿਤ ਬੰਸ਼ ਹੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ

0: ਆਪ ਤੇ
1: ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗਨ ਚਾਲਸ ਤੇਰਾ ਧਨਾ ਤੂੰ ਕਹਿ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਹਰ ਬਣਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਜੂਠਾ ਡੰਬ ਝੂਠ ਪਾਸਾਰੀ ਜਿੰਦੀਏ ਤਿਸ ਪੁਜੈ ਨ ਬਗਾਨਾ ਨਾਮ ਵਿਸਾਰ ਨਾਨਕ ਪਛਤਾਰਨਾ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾਂ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ

ਗੁਣ ਗਾਵਦ ਤੇਰੀ ਉੱਤਰ ਸਮੈਲ, ਬਿਨ ਸਜਾਏ ਹੁਮੈ ਵਿਖ ਫੈਲ, ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰਨਾਮ ਸਮਾਲ, ਛਾੜ ਸਿਆਨਬ ਸਗਲੀ ਮਨ।

ਇਸ਼ ਪੁਨੀ ਸਰਦਾ ਸਾਹਿਬ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਧਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ।

ਸਾਜਨ ਸੰਤ ਕਰਹੋ ਇਹੋ ਕਾਮ, ਆਂਦਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਭਗਤ ਪਾਏ ਤਰੀਆ ਸੰਸਾਰ, ਬਿਨ ਭਗਤੀ ਦਨ ਹੋਸੀ ਸਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੂਟ ਜਾਤ ਪਾਏ ਬਿਸਰਾਮ।

ਦੋਇ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਦੀ ਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ

ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ ਪੁਸ਼ਟਪਦੀ ਜਬ ਅਕਾਰ ਉਕਸ਼ਨ ਦ੍ਰਿਸ਼ਟੇ ਤਾ ਪਾਪੁਣ ਤਵ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਬ ਵੈਰ ਵਿਰੋਧ ਕੇ ਸੰਕ ਮਾਤ ਜਬ ਇਸਕਾ ਬਰਨ ਚਿਹਰ ਨਾ ਜਾਪਤ ਤਬ ਹਰਖ ਸੋ ਕਉ ਕਿਸੈ ਵਿਆਪਤ ਜਬ ਆਪਣ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮੋ ਆਪਣ ਖੇਲ ਆਵਰਤੀ ਜਾ ਨਾਨਕ ਕਰਨ ਹਾਰਨ ਦੂਜਾ ਜਬ ਹੋਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਉ ਕਿਸ ਕਉ ਬਨੀ।

ਕੋਚੀਨ ਜਬ ਆਪਣ ਆਪੇ ਆਪ ਉਰਤਾਰ ਹੈ ਤਉ ਸਗਨ ਪਸਗਨ ਕਹਾਂ ਵਿਚਾਰ ਹੈ ਜੈ ਆਪਨੋ ਜਪਨ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ।

ਆਪੇ ਕੌਦੋ ਕਰੇ ਹਣਦ ਜੋ ਜੋ ਆਪੇ ਰਸ ਭੋਗੋ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸਮਾਰਿ ਥਾ ਗਣਤਿ ਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨਹਾਰ।

ਤਿੰਨ ਨਹੀਂ ਕਿਛ ਹੋਏ। ਆਪਨ ਸੂ ਸਭ ਜਗਤ ਪਰੋਏ, ਜਾਗੋ ਪ੍ਰਭ ਜੀਵਾ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾ ਪੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਦਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰੱਖੈ

ਜਿਸ ਮਨ ਬਸੈ ਸਹੂਤ ਨਿਹਾਲ ਤਾ ਕਾ ਨਿਕਟ ਨਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ।

ਤ੍ਰਸਪੀਓ ਚਿਤ ਚਿਤਵੋ ਨਾਰਾਇਣ ਹੇਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾ

ਸੁਦਾਸਰ ਜੀ ਇਤਨੀ ਸੇਵਾ ਹੈ ਜੀ। ਹੁਣ ਸਾਡੇ ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ ਲੁਧਿਆਣੇ ਵੱਲ ਕੁਛ ਸਮਾਂ ਗੁਰ ਕੇ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ, ਹਰ ਹਰ ਹਰ ਹਰ ਰਸਨਾ ਕਹੋ। ਜੁਗ ਜੁਗ ਟਲ ਹਾਜ਼ਰਾ ਹਜ਼ੂਰ, ਜਾਹਰਾ ਜਹੂਰ, ਚਬਰ ਤਖਤ ਦੇ ਮਾਲਿਕ ਸ਼ਬਦ ਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਵੱਡਿਆਂ ਭਾਗਾਂ ਵਾਲੇ ਹਾਂ। ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਵਿਸ਼ੇਸ਼ ਸਮਾਗਮ, ਪਰਿਵਾਰਕ ਸਮਾਗਮ, ਸਰਦਾਰ ਸੁਰਿੰਦਰ ਸਿੰਘ ਜੀ, ਬੀਬੀ ਬਲਬੀਰ ਕੌਰ ਜੀ ਦੇ ਪਰਿਵਾਰ ਵੱਲੋਂ ਬੱਚਿਆਂ ਦੇ ਜਨਮ ਦੀ ਖੁਸ਼ੀ ਵਿੱਚ ਉਲੀਕਿਆ ਜਾ ਰਿਹਾ ਹੈ। ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਇੱਕ ਵਧਾਈ ਅੱਜ ਹੋਰ ਵੀ ਹੈ। ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ। ਆਪ ਸਾਰੀਆਂ ਸੰਗਤਾਂ ਨੂੰ ਇਸ ਦਿਹਾੜੇ ਦੀਆਂ ਵੀ ਬਹੁਤ ਬਹੁਤ ਵਧਾਈਆਂ। ਬੱਚੇ ਦਾ ਜਨਮ ਜਦੋਂ ਪਰਿਵਾਰ ਵਿੱਚ ਹੁੰਦਾ ਹੈ ਨਾ, ਸੱਚਮੁੱਚ ਬੜੀਆਂ ਖੁਸ਼ੀਆਂ ਹੁੰਦੀਆਂ। ਇੱਕ ਨਵਾਂ ਜੀਵ ਆਇਆ, ਨਵੇਂ ਜੀਵ ਦਾ ਆਮਦ ਹੋਇਆ, ਖੁਸ਼ੀਆਂ ਦਾ ਸਮਾਂ ਹੈ। ਔਰ ਖੁਸ਼ੀਆਂ ਹੋਣੀਆਂ ਵੀ ਬਣਦੀਆਂ। ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ, ਜੀਵਨ ਬੱਚੇ ਦਾ ਆਰੰਭ ਹੋਣ ਜਾ ਰਿਹਾ ਹੈ। ਇਹ ਸੱਚਮੁੱਚ ਖੁਸ਼ੀਆਂ ਦਾ ਸਮਾਂ ਹੈ। ਔਰ ਉਹ ਖੁਸ਼ੀਆਂ ਜੇ ਕਿਤੇ ਆਪਾਂ ਗੁਰੂ ਦੇ ਕੋਲ ਬੈਠ ਕੇ ਮਨਾ ਲਈਏ ਤਾਂ ਖੁਸ਼ੀਆਂ ਹੋਰ ਵੱਡੀਆਂ ਹੋ ਜਾਂਦੀਆਂ। ਖੁਸ਼ੀਆਂ ਤਾਂ ਆਪਾਂ ਸਾਰੇ ਹੀ ਮਨਾਉਂਦੇ ਹਾਂ, ਪਰ ਮਨਾਉਣ ਦਾ ਢੰਗ ਆਪਣਾ ਆਪਣਾ ਹੈ। ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਨੇ ਉਹ ਆਪਣੀਆਂ ਖੁਸ਼ੀਆਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਮਨਾਉਂਦੇ ਨੇ, ਗੁਰੂ ਦਾ ਸ਼ੁਕਰਾਨਾ ਵੀ ਕਰਦੇ। ਇਹ ਵੀ ਬੜੀ ਵੱਡੀ ਗੱਲ ਹੈ, ਗੁਰੂ ਦਾ ਸ਼ੁਕਰਾਨਾ ਕਰਨਾ। ਹੁਣੇ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ। ਇਹ ਸਾਰੀਆਂ ਦਾਤਾਂ ਦੇਣ ਵਾਲਾ ਇੱਕੋ ਦਾਤਾ ਪਰਮਾਤਮਾ ਹੀ। ਇਹ ਦਾਤਾਂ ਉਹਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ, ਜਿਹੜਾ ਉਸਨੂੰ ਚੰਗਾ ਲੱਗਦਾ ਹੈ, ਜਿਸ ਤਰ੍ਹਾਂ ਦੀ ਦਾਤ ਉਹ ਦਿੰਦਾ ਹੈ ਉਹ ਆਪਣੇ ਹਿਸਾਬ ਨਾਲ ਦਿੰਦਾ। ਜਿਸ ਭਾਵੈ, ਭਾਵੈ ਦਾ ਮਤਲਬ ਹੁੰਦਾ ਪਾ ਜਾਣਾ, ਚੰਗਾ ਲੱਗਦਾ। ਜਿਹੜਾ ਮਨੁੱਖ ਜਿਸ ਤਰ੍ਹਾਂ ਦਾ ਉਹ ਸਮਝਦਾ ਵੀ ਇਸਨੂੰ ਇਸ ਚੀਜ਼ ਦੀ ਲੋੜ ਹੈ। ਆਪਾਂ ਕਈ ਵਾਰੀ ਸੋਚਦੇ ਹਾਂ, ਕਈ ਵਾਰੀ ਵੇਖਦੇ ਹਾਂ, ਬੜੀਆਂ ਸਾਰੀਆਂ ਅਰਦਾਸਾਂ ਆ ਕੇ ਕਰਦੇ ਹਾਂ, ਅਤੇ ਕਈ ਵਾਰੀ ਮਨ ਵਿੱਚ ਆਉਂਦਾ ਵੀ ਮੈਂ ਇੰਨੀਆਂ ਅਰਦਾਸਾਂ ਕਰਦਾ, ਮੈਨੂੰ ਕੁਝ ਮਿਲਿਆ ਕਿਉਂ? ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਮਿਲਣਾ ਨਹੀਂ ਹੈ, ਇਹਦਾ ਮਤਲਬ ਇਹ ਵੀ ਅਜੇ ਯੋਗ ਸਮਾਂ ਨਹੀਂ ਆਇਆ ਹੈ। ਜਦੋਂ ਯੋਗ ਸਮਾਂ ਆਏਗਾ ਦਾਤ ਮਿਲੇਗੀ। ਅਤੇ ਆਪਾਂ ਜਿਸ ਦਾਤ ਦੀ ਖੁਸ਼ੀ ਮਨਾ ਰਹੇ ਹਾਂ, ਇਹ ਦਾਤ ਤਾਂ ਵੈਸੇ ਹੀ ਸਭ ਤੋਂ ਵੱਡੀ ਦਾਤ ਮੰਨੀ ਜਾਂਦੀ ਹੈ। ਆਪਾਂ ਜਦੋਂ ਗੁਰਬਾਣੀ ਨੂੰ ਪੜ੍ਹੀਏ ਨਾ, ਤਾਂ ਗੁਰਬਾਣੀ ਵਿੱਚ ਆਪਾਂ ਇੱਕ ਗੱਲ ਪੜ੍ਹਦੇ ਹਾਂ ਵੀ ਪਰਮਾਤਮਾ ਸਭ ਕੁਝ ਬਣਾਉਣ ਵਾਲਾ ਹੈ। ਮੂਲ ਮੰਤਰ ਵਿੱਚ ਆਪਾਂ ਪੜ੍ਹਦੇ ਹਾਂ ਉਹ ਪਰਮਾਤਮਾ ਕਰਤਾ ਪੁਰਖ ਹੈ। ਕਰਤਾ ਮਤਲਬ ਕਰਨ ਵਾਲਾ, ਬਣਾਉਣ ਵਾਲਾ। ਹੁਣੇ ਆਪਾਂ ਸਾਰਿਆਂ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਜਪ ਵੀ ਕੀਤੇ ਨੇ, ਉਹਦੇ ਵਿੱਚ ਵੀ ਆਪਾਂ ਪੜ੍ਹਿਆ ਹੈ, ਕਰਨ ਕਰਾਵਣੇ ਆਪੇ ਆਪ। ਉਹ ਆਪ ਹੀ ਹੈ ਸਭ ਕੁਝ, ਉਹ ਸਾਰੀਆਂ ਦਾਤਾਂ ਦਿੰਦਾ, ਸਭ ਕੁਝ ਉਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ। ਅਤੇ ਜਦੋਂ ਵਿਦਵਾਨ ਸੱਜਣ ਇਸ ਗੱਲ 'ਤੇ ਵਿਚਾਰ ਕਰਦੇ ਨੇ ਨਾ
ਵੀ ਉਹਦੀਆਂ ਬਣਾਈਆਂ ਦਾਤਾਂ ਵਿੱਚੋਂ ਸਭ ਤੋਂ ਵਧੀਆ, ਸਭ ਤੋਂ ਕੀਮਤੀ ਦਾਤ ਕਿਹੜੀ ਹੈ? ਤਾਂ ਇਹੀ ਮੰਨਿਆ ਜਾਂਦਾ ਹੈ ਕਿ ਉਹਦੀਆਂ ਦਾਤਾਂ ਵਿੱਚੋਂ ਸਭ ਤੋਂ ਕੀਮਤੀ ਦਾਤ ਮਨੁੱਖਾ ਜਨਮ ਹੈ। ਭਾਈ ਗੁਰਦਾਸ ਜੀ ਨੂੰ ਆਪਾਂ ਜਦੋਂ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਵੀ ਕਹਿੰਦੇ ਨੇ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇ। 84 ਲੱਖ ਜੂਨਾਂ ਮੰਨੀਆਂ ਜਾਂਦੀਆਂ ਅਤੇ ਉਹਨਾਂ 84 ਲੱਖ ਜੂਨਾਂ ਦੇ ਵਿੱਚ ਸਭ ਤੋਂ ਉੱਤਮ ਜਨਮ ਮਨੁੱਖ ਦਾ ਮੰਨਿਆ ਜਾਂਦਾ। ਬੜੀਆਂ ਸਾਰੀਆਂ ਜੂਨਾਂ ਨੇ, ਪੇੜ ਪੌਦੇ ਵੀ ਜੂਨਾਂ ਵਿੱਚ ਗਿਣੇ ਜਾਂਦੇ ਨੇ, ਪੱਥਰ ਵੀ ਗਿਣੇ ਜਾਂਦੇ ਨੇ, ਪਸ਼ੂ ਪੰਛੀ ਸਾਰੇ ਜੂਨਾਂ ਵਿੱਚ ਗਿਣੇ ਜਾਂਦੇ ਅਤੇ ਸਭ ਤੋਂ ਉੱਤਮ ਜਨਮ ਜਿਹੜਾ ਹੈ ਉਹ ਮਨੁੱਖ ਦਾ ਜਨਮ ਸੱਚਮੁੱਚ ਬੜਾ ਕੀਮਤੀ ਹੈ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਬਾਰੰਬਾਰ, ਇਹ ਬੜਾ ਦੁਰਲੱਭ ਹੈ। ਦੁਰਲੱਭ ਉਸ ਵਸਤੂ ਨੂੰ ਕਹਿੰਦੇ ਨੇ, ਦੁਰਲੰਭ ਉਸ ਵਸਤੂ ਨੂੰ ਕਹਿੰਦੇ ਨੇ ਜਿਹੜੀ ਬੜੀ ਔਖੀ ਪ੍ਰਾਪਤ। ਇਹ ਜਨਮ ਦੁਰਲੱਭ ਹੈ, ਬੜਾ ਔਖਾ ਪ੍ਰਾਪਤ ਹੁੰਦਾ ਅਤੇ ਜਦੋਂ ਇਹ ਪ੍ਰਾਪਤ ਔਖਾ ਹੋ ਗਿਆ, ਇਹਨੂੰ ਪਾਤਸ਼ਾਹ ਨੇ ਸਭ ਤੋਂ ਉੱਤਮ ਜਨਮ ਵੀ ਕਿਹਾ ਅਤੇ ਜ਼ਰੂਰ ਇਸ ਜਨਮ ਦਾ ਮਨੋਰਥ ਵੀ ਬੜਾ ਉੱਤਮ ਹੋਏਗਾ। ਬਾਕੀ ਜੂਨਾਂ ਵਿੱਚ ਆਪਾਂ ਵੇਖਦੇ ਹਾਂ, ਸਾਰੇ ਹੀ ਜੂਨਾਂ ਵਿੱਚ ਪਸ਼ੂ ਪੰਛੀ ਸਭ ਖਾਂਦੇ ਨੇ, ਅਸੀਂ ਵੀ ਖਾਂਦੇ ਹਾਂ, ਸਾਰਾ ਕੁਝ ਹੁੰਦਾ ਹੈ, ਪਰ ਉਹ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਕੋਲ ਉਹ ਸਮਰੱਥਾ ਨਹੀਂ ਹੈ ਜੋ ਮਨੁੱਖ ਕੋਲ ਹੈ। ਆਪਾਂ ਬੱਚਿਆਂ ਦੇ ਜਨਮ ਦੀ ਖੁਸ਼ੀ ਮਨਾ ਰਹੇ ਹਾਂ, ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ ਤੇ ਮਾਤਾ ਪਿਤਾ ਨਾਲ ਹੀ ਤਿਆਰੀ ਕਰ ਲੈਂਦੇ ਨੇ ਵੀ ਹੁਣ ਇਹਨੂੰ ਜੇ ਪੜ੍ਹਾਈ ਕਰਵਾਉਣੀ ਹੈ, ਇਹਨੂੰ ਡਾਕਟਰ ਬਣਾਉਣਾ ਹੈ, ਇਹਨੂੰ ਐਡਵੋਕੇਟ ਬਣਾਉਣਾ ਹੈ, ਇਹਨੂੰ ਇੰਜੀਨੀਅਰ ਬਣਾਉਣਾ ਹੈ, ਉਹਦੇ ਵਾਸਤੇ ਪ੍ਰੈਨਿੰਗ ਸਟਾਰਟ ਹੋ ਜਾਂਦੀ ਹੈ, ਸ਼ੁਰੂ ਹੋ ਜਾਂਦਾ ਪ੍ਰੋਗਰਾਮ ਅਤੇ ਜਿਸ ਹਿਸਾਬ ਨਾਲ ਪ੍ਰੈਨਿੰਗ ਬਣੀ ਆ ਉਸੇ ਹਿਸਾਬ ਨਾਲ ਉਹਦੀ ਪੜ੍ਹਾਈ ਕਰਵਾਈ ਜਾਂਦੀ ਹੈ। ਬੜੀ ਚੰਗੀ ਗੱਲ ਹੈ, ਪੜ੍ਹਾਈ ਹੋਣੀ ਬਹੁਤ ਜ਼ਰੂਰੀ ਹੈ ਅੱਜ ਦੇ ਇਸ ਸਮੇਂ ਵਿੱਚ, ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਐਜੂਕੇਸ਼ਨ ਤੋਂ ਬਿਨਾਂ ਕਿਤੇ ਗੱਲ ਬਣਦੀ ਨਹੀਂ ਹੈ। ਪਰ ਐਜੂਕੇਸ਼ਨ ਦੇ ਨਾਲ ਨਾਲ ਮੋਰਲ ਵੈਲਿਊਜ਼ ਵੀ ਬਹੁਤ ਜ਼ਰੂਰੀ ਨੇ, ਅੰਦਰ ਗੁਣ ਵੀ ਬਹੁਤ ਜ਼ਰੂਰੀ ਨੇ। ਆਪਾਂ ਇਸ ਵਕਤ ਅਮਰੀਕਾ ਦੀ ਧਰਤੀ 'ਤੇ ਬੈਠੇ ਹਾਂ, ਇਹ ਤੁਹਾਡੇ ਤੋਂ ਬਹੁਤੀ ਦੂਰ ਨਹੀਂ, ਲਗਭਗ ਇੱਕ ਘੰਟਾ ਸਵਾ ਘੰਟੇ ਦੇ ਰਾਹ 'ਤੇ ਇੱਕ ਯੂਨੀਵਰਸਿਟੀ ਹੈ, ਸਟੈਨਫੋਰਡ ਯੂਨੀਵਰਸਿਟੀ, ਤੁਹਾਡੇ ਵਿੱਚੋਂ ਬਹੁਤਿਆਂ ਨੇ ਵੇਖੀ ਵੀ ਹੋਏਗੀ। ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਉੱਥੋਂ ਦੇ ਇੱਕ ਪ੍ਰੋਫੈਸਰ ਵਾਲਟਰ ਮਲਸ਼ ਨੇ ਇੱਕ ਐਕਸਪੈਰੀਮੈਂਟ ਕੀਤਾ ਬੱਚਿਆਂ ਦੇ ਉੱਪਰ, ਆਪਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ। ਉਹਨਾਂ ਨੇ ਬੱਚਿਆਂ 'ਤੇ ਇੱਕ ਐਕਸਪੈਰੀਮੈਂਟ ਕੀਤਾ, ਕਲਾਸ ਦੇ ਵਿੱਚ ਲਗਭਗ 40 ਬੱਚੇ ਬੈਠੇ ਨੇ, ਇਹ ਗੱਲ ਲਗਭਗ ਅੱਜ ਤੋਂ 50 ਕੁ ਸਾਲ ਦੀ ਪਹਿਲਾਂ ਦੀ ਹੈ। 40 ਬੱਚੇ ਕਲਾਸ 'ਚ ਬੈਠੇ ਨੇ, ਉਹਨਾਂ ਸਾਰੇ ਬੱਚਿਆਂ ਨੂੰ ਨਾ ਇੱਕ ਇੱਕ ਟੋਫੀ ਦਿੱਤੀ, ਮਾਰਸ਼ਮੈਲੋ ਟੋਫੀ, ਆਪਾਂ ਵੀ ਬੱਚਿਆਂ ਨੂੰ ਖਾਣ ਵਾਸਤੇ ਦਿੰਦੇ ਹਾਂ, ਬੜੀ ਸੌਫਟ ਜਿਹੀ ਟੋਫੀ ਹੁੰਦੀ ਹੈ, ਅਤੇ ਨਾਲ ਹੀ ਬੱਚਿਆਂ ਨੂੰ ਇਹ ਕਹਿ ਦਿੱਤਾ ਵੀ 10 ਮਿੰਟ ਤੱਕ ਇਹਨੂੰ ਕਿਸੇ ਨੇ ਖਾਣਾ ਨਹੀਂ। ਇੰਨੀ ਗੱਲ ਕਹਿ ਕੇ ਪ੍ਰੋਫੈਸਰ ਕਲਾਸ ਤੋਂ ਬਾਹਰ ਚਲੇ ਗਏ। ਹੁਣ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਜੇ ਟੀਚਰ ਕਲਾਸ ਵਿੱਚ ਹੋਵੇ ਤਾਂ ਬੱਚੇ ਦੇ ਬਹਿਣ ਦਾ ਅੰਦਾਜ਼ ਅਲੱਗ ਹੁੰਦਾ ਹੈ, ਜੇ ਟੀਚਰ ਕਲਾਸ 'ਚੋਂ ਬਾਹਰ ਚਲਾ ਜਾਵੇ ਤਾਂ ਬੱਚੇ ਆਪਣੀ ਮਸਤੀ ਵਿੱਚ ਆ ਜਾਂਦੇ ਨੇ। ਜਦੋਂ 10 ਮਿੰਟ ਬਾਅਦ ਪ੍ਰੋਫੈਸਰ ਵਾਲਟਰ ਕਲਾਸ ਵਿੱਚ ਵਾਪਸ ਆਏ ਤਾਂ ਉਹਨਾਂ ਨੇ ਕੀ ਦੇਖਿਆ ਵੀ ਕੇਵਲ 7 ਬੱਚੇ ਨੇ ਜਿਨ੍ਹਾਂ ਦੇ ਕੋਲ ਅਜੇ ਟੋਫੀ ਪਈ ਹੈ, ਬਾਕੀ ਸਭ ਖਾ ਚੁੱਕੇ, ਕੇਵਲ 7 ਬੱਚੇ। ਉਹਨਾਂ ਨੇ ਉਹਨਾਂ 7 ਬੱਚਿਆਂ ਦਾ ਨਾਮ ਨੋਟ ਕਰ ਲਿਆ ਅਤੇ ਕਿਸੇ ਨੂੰ ਕੁਝ ਨਹੀਂ ਕਿਹਾ, ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ। ਕੁਝ ਸਾਲ ਬਾਅਦ, 15-20 ਸਾਲ ਬਾਅਦ, ਉਹਨਾਂ ਨੇ ਉਹ 7 ਬੱਚਿਆਂ ਦਾ ਨਾਮ ਕੱਢਿਆ, ਉਹਨਾਂ ਦੇ ਐਡਰੈਸ ਦੇਖੇ, ਉਹਨਾਂ ਬਾਰੇ ਪਤਾ ਕੀਤਾ, ਸਰਚ ਕੀਤੀ, ਉਹ 7 ਦੇ 7 ਬੱਚੇ ਸਾਧ ਸੰਗਤ ਜੀ ਆਪਣੇ ਆਪਣੇ ਫੀਲਡ ਵਿੱਚ ਬਹੁਤ ਤਰੱਕੀ ਕਰ ਚੁੱਕੇ ਸਨ, ਭਾਵੇਂ ਬਿਜ਼ਨਸ ਕਰ ਰਹੇ ਸਨ, ਭਾਵੇਂ ਜੌਬ ਕਰ ਰਹੇ ਸਨ, ਉਹ ਆਪਣੇ ਆਪਣੇ ਫੀਲਡ ਵਿੱਚ ਟੌਪ 'ਤੇ ਸਨ, ਬੜੀ ਵਧੀਆ ਪੁਜੀਸ਼ਨ 'ਤੇ ਸਨ।
ਤੇ ਉੱਥੇ ਉਹਨਾਂ ਨੇ ਇਹ ਰਿਜ਼ਲਟ ਕੱਢਿਆ ਵੀ ਜਿਹੜੇ ਬੱਚੇ ਦੇ ਵਿੱਚ ਪੇਸ਼ੈਂਸ ਹੈ ਬਚਪਨ ਦੇ ਵਿੱਚ ਹੀ, ਧੀਰਜ ਹੈ, ਸਬਰ ਹੈ, ਉਹ ਬੱਚਾ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰੇ, ਬਹੁਤ ਅੱਗੇ ਤੱਕ ਜਾਏ। ਬਾਕੀ ਬੱਚਿਆਂ ਦਾ ਰਿਕਾਰਡ ਵੀ ਉਹਨਾਂ ਨੇ ਦੇਖਿਆ, ਉਹ ਆਪਣੀ ਜੀਵਨ ਐਵਰੇਜ ਲਾਈਫ ਬਿਤਾ ਰਹੇ ਸਨ। ਤੇ ਇਹ ਗੱਲ ਬੜੀ ਮਸ਼ਹੂਰ ਹੋਈ ਸਾਰੀ ਦੁਨੀਆਂ ਵਿੱਚ, ਇਹਨੂੰ ਮਾਰਸ਼ਮੈਲੋ ਥਿਊਰੀ ਦੇ ਨਾਮ ਤੇ ਜਾਣਿਆ ਜਾਂਦਾ। ਆਪ ਜੀ ਗੂਗਲ ਤੇ ਸਰਚ ਕਰ ਸਕਦੇ। ਇਸ ਥਿਊਰੀ ਦੇ ਵਿੱਚ ਉਹਨਾਂ ਨੇ ਰਿਜ਼ਲਟ ਕੱਢਿਆ ਹੈ ਕਿ ਬੱਚੇ ਦੇ ਅੰਦਰ ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਹੈ, ਧੀਰਜ ਹੋਣਾ ਬਹੁਤ ਜ਼ਰੂਰੀ ਹੈ। ਕਾਲਾਪਨ ਨਹੀਂ, ਅੱਜ ਸਾਡੀ ਜ਼ਿੰਦਗੀ ਵਿੱਚ ਕਾਲਾਪਨ ਬਹੁਤ ਹੈ, ਪੇਸ਼ੈਂਸ ਹੈ ਹੀ ਨਹੀਂ। ਇਸੇ ਕਰਕੇ ਡਿਪਰੈਸ਼ਨ ਹੈ, ਇਸੇ ਕਰਕੇ ਚਿੰਤਾ ਹੈ, ਕਿਉਂਕਿ ਅਸੀਂ ਹਰ ਚੀਜ਼ ਬੜੀ ਜਲਦੀ ਚਾਹੁੰਦੇ ਹਾਂ ਵੀ ਮੈਂ ਅੱਜ ਇਹ ਕੰਮ ਸ਼ੁਰੂ ਕੀਤਾ ਅਤੇ ਇਹਦਾ ਰਿਜ਼ਲਟ ਮੈਨੂੰ ਕੱਲ੍ਹ ਹੀ ਮਿਲ ਜਾਏ। ਪੇਸ਼ੈਂਸ ਚਾਹੀਦਾ, ਧੀਰਜ ਚਾਹੀਦਾ। ਅਤੇ ਆਪਾਂ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ। ਜਦੋਂ ਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ, ਬਾਣੀ ਵਿੱਚ ਵੀ ਪਾਤਸ਼ਾਹ ਸਾਨੂੰ ਕਹਿੰਦੇ ਨੇ ਬਈ ਗੁਣ ਧਾਰਨ ਕਰਨੇ ਨੇ ਮਨੁੱਖ ਨੇ। ਤੁਹਾਡੇ ਵਿੱਚੋਂ ਮੈਨੂੰ ਲੱਗਦਾ ਸਾਰੇ ਜਪਜੀ ਸਾਹਿਬ ਦਾ ਪਾਠ ਤਾਂ ਆਪਾਂ ਜ਼ਰੂਰ ਕਰਦੇ ਹੋਵਾਂਗੇ। ਜਪਜੀ ਸਾਹਿਬ ਦੇ ਪਾਠ ਦੀ ਆਖਰੀ ਪੌੜੀ ਦੇ ਵਿੱਚ ਪਾਤਸ਼ਾਹ ਗੁਣਾਂ ਦਾ ਜ਼ਿਕਰ ਕਰਦੇ ਨੇ ਅਤੇ ਵਿਸ਼ੇਸ਼ ਤੌਰ 'ਤੇ ਧੀਰਜ ਦਾ ਜ਼ਿਕਰ ਹੈ। ਜਤ ਪਹਾਰਾ ਧੀਰਜ ਸੁਨਿਆਰ, ਅਹਿਰ ਮਤ ਵੇਦ ਹਥਿਆਰ, ਪਾਓ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ, ਨਾਨਕ ਨਦਰੇ ਨਦਰ। ਇਹ ਪਾਤਸ਼ਾਹ ਕਹਿੰਦੇ ਨੇ ਵੀ ਇਹ ਗੁਣ ਹੋਣੇ ਚਾਹੀਦੇ ਨੇ ਮਨੁੱਖ ਦੇ ਵਿੱਚ। ਆਪਣੇ ਕੋਲ ਸਮਾਂ ਨਹੀਂ, ਆਪਾਂ ਸਿਰਫ ਧੀਰਜ ਦੀ ਗੱਲ ਕਰਾਂਗੇ। ਪਾਤਸ਼ਾਹ ਨੇ ਇਸ ਆਖਰੀ ਪੌੜੀ ਦੇ ਵਿੱਚ ਗੁਣਾਂ ਦਾ ਜ਼ਿਕਰ ਕੀਤਾ ਅਤੇ ਨਾਲ ਇੱਕ ਉਦਾਹਰਣ ਦਿੱਤਾ, ਜਤ ਪਹਾਰਾ। ਪਹਾਰਾ ਕਹਿੰਦੇ ਨੇ ਸੁਨਿਆਰੇ ਦੀ ਦੁਕਾਨ। ਪੁਰਾਣੇ ਸਮਿਆਂ ਦੇ ਵਿੱਚ ਸੁਨਿਆਰ ਆਪਣੀ ਦੁਕਾਨ ਦੇ ਵਿੱਚ ਬਹਿ ਕੇ ਗਹਿਣੇ ਬਣਾਉਂਦਾ ਸੀ। ਉਹਨੂੰ ਗਹਿਣੇ ਬਣਾਉਣੇ ਹੱਥੀਂ ਆਉਂਦੇ ਸਨ। ਅੱਜ ਤਾਂ ਸਾਰਾ ਕੁਝ ਮਸ਼ੀਨੀਕਰਨ ਹੋ ਗਿਆ, ਸਭ ਕੁਝ ਮਸ਼ੀਨਾਂ 'ਤੇ ਬਣ ਰਿਹਾ। ਅਤੇ ਪਾਤਸ਼ਾਹ ਕਹਿੰਦੇ ਨੇ ਵੀ ਜਦੋਂ ਸੁਨਿਆਰ ਨੇ ਗਹਿਣੇ ਬਣਾਉਣੇ ਨੇ ਨਾ, ਤਾਂ ਉਹਦੇ ਅੰਦਰ ਧੀਰਜ ਹੋਣਾ ਚਾਹੀਦਾ, ਹੁੰਦਾ ਵੀ। ਕਹਿੰਦੇ ਉਹ ਜਿਹੜਾ ਧੀਰਜ ਵਾਲਾ ਗੁਣ ਹੈ ਨਾ ਸੁਨਿਆਰ ਦਾ, ਉਹ ਸਾਨੂੰ ਸਮਝਣਾ। ਸੁਨਿਆਰ ਵਿੱਚ ਕਿੰਨਾ ਧੀਰਜ ਹੈ। ਆਪਾਂ ਪੰਜਾਬੀ 'ਚ ਇੱਕ ਅਖਾਣ ਸਾਰੇ ਹੀ ਸੁਣਦੇ ਪੜ੍ਹਦੇ ਹਾਂ ਬਚਪਨ ਤੋਂ ਹੀ, ਕਹਿੰਦੇ ਸੌ ਸੁਨਾਰ ਦੀ ਇੱਕ ਲੁਹਾਰ, ਸੁਨਾਰ ਦੀਆਂ ਸੌ ਸੱਟਾਂ ਅਤੇ ਲੁਹਾਰ ਦੀ ਇੱਕੋ ਸੱਟ। ਭਾਵ ਇੰਨੀ ਆਇਸਤਾ, ਇੰਨੇ ਧੀਰਜ ਨਾਲ ਉਹਦੇ ਹੱਥ ਵਿੱਚ ਜਿਹੜੀ ਹਥੌੜੀ ਹੈ, ਅੱਗੇ ਲਿਖਿਆ ਵੇਦ ਹਥਿਆਰ, ਵੇਦ ਭਾਵ ਉਹ ਜਿਹੜਾ ਹਥਿਆਰ ਹੈ, ਹਥੌੜੀ ਹੈ ਜਿਹੜੇ ਹੱਥ ਵਿੱਚ, ਉਹਦੇ ਨਾਲ ਜਦੋਂ ਉਹ ਸੱਟ ਮਾਰਦਾ ਨਾ ਗਹਿਣਾ ਤਿਆਰ ਕਰਨ ਦੇ ਲਈ, ਬੜੀ ਹਲਕੀ ਹਲਕੀ ਸੱਟ, ਇੰਨਾ ਧੀਰਜ ਹੈ ਉਸਦੇ ਅੰਦਰ। ਕਿਉਂਕਿ ਉਹਨੂੰ ਪਤਾ ਜੇ ਮੈਂ ਕਿਤੇ ਥੋੜ੍ਹੀ ਜਿਹੀ ਕਾਹਲੀ ਕਰ ਲਈ, ਜੇ ਕਿਤੇ ਜਲਦਬਾਜ਼ੀ ਕਰ ਲਈ, ਥੋੜ੍ਹੀ ਜਿਹੀ ਸੱਟ ਤੇਜ਼ ਲੱਗ ਗਈ, ਤਾਂ ਗਹਿਣੇ ਦੀ ਸ਼ੇਪ ਵਿਗੜ ਜਾਏਗੀ, ਗਹਿਣਾ ਕੰਮ ਦਾ ਨਹੀਂ ਰਹੇਗਾ, ਉਹਦਾ ਡਿਜ਼ਾਇਨ ਚੇਂਜ ਹੋ ਜਾਏਗਾ। ਸੋ ਅਸੀਂ ਇਹ ਜਦੋਂ ਗੱਲ ਪੜ੍ਹਦੇ ਹਾਂ, ਅਸੀਂ ਗੁਰਬਾਣੀ ਵਿੱਚ ਸੈਂਕੜਿਆਂ ਸਾਲਾਂ ਤੋਂ ਪੜ੍ਹਦੇ ਆ ਰਹੇ ਹਾਂ, ਅਤੇ ਪ੍ਰੋਫੈਸਰ ਵਾਲਟਰ ਮਿਸ਼ਲ ਨੇ ਇਹ ਤਜਰਬਾ ਕਰ ਦਿੱਤਾ। ਉਹਨੇ ਇਹ ਗੱਲ ਕਹਿ ਦਿੱਤੀ ਵੀ ਬੱਚਿਆਂ ਦੇ ਅੰਦਰ ਇਹ ਧੀਰਜ, ਧੈਰੇ ਜਿਹੜਾ, ਪੇਸ਼ੈਂਸ ਜਿਹੜੀ ਹੈ, ਇਹ ਬਹੁਤ ਜ਼ਰੂਰੀ ਹੋਣੀ ਚਾਹੀਦੀ। ਅਸੀਂ ਬੱਚਿਆਂ ਦੀ ਸਿੱਖਿਆ, ਐਜੂਕੇਸ਼ਨ ਵੱਧ ਤੋਂ ਵੱਧ ਦਵਾਈਏ, ਪਰ ਨਾਲ ਦੀ ਨਾਲ ਅਜਿਹੇ ਗੁਣ ਵੀ ਬੱਚਿਆਂ ਦੇ ਅੰਦਰ ਭਰੀਏ ਕਿ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੱਡੀ ਮਰਜ਼ੀ ਪੋਸਟ 'ਤੇ ਪਹੁੰਚਣ, ਉਹ ਜਦੋਂ ਡਾਕਟਰ ਬਣਨਗੇ ਨਾ, ਅਤੇ ਜਦੋਂ ਅੰਦਰ ਗੁਣ ਹੋਣਗੇ ਤਾਂ ਕਹਿਣਗੇ ਇਹਦੇ ਵਰਗਾ ਡਾਕਟਰ ਕੋਈ ਨਹੀਂ ਹੈ, ਇਹ ਬੜਾ ਚੰਗਾ ਡਾਕਟਰ ਹੈ, ਇਹਦੇ ਅੰਦਰ ਬੜੀ ਦਇਆ ਹੈ, ਇਹ ਤਾਂ ਜੇ ਕੋਈ ਲੋੜਵੰਦ ਆ ਜਾਵੇ ਤਾਂ ਉਹਦਾ ਇਲਾਜ ਫ੍ਰੀ ਵੀ ਕਰ ਦਿੰਦਾ, ਇਹ ਕਾਲਾ ਨਹੀਂ ਪੈਂਦਾ, ਇਹ ਉੱਚੀ ਨਹੀਂ ਬੋਲਦਾ, ਇਹ ਬੜਾ ਵਧੀਆ ਸੁਭਾਅ ਦਾ ਬੰਦਾ। ਅਜਿਹੇ ਗੁਣ ਵੀ ਅਸੀਂ ਭਰੀਏ, ਪੇਸ਼ੈਂਸ ਵਰਗਾ ਗੁਣ, ਦਇਆ ਵਰਗਾ ਗੁਣ, ਸੱਚ ਬੋਲਣ ਵਾਲਾ ਗੁਣ, ਇਹ ਵੀ ਅਸੀਂ ਬੱਚਿਆਂ ਵਿੱਚ ਭਰਨੇ ਨੇ। ਆਪਾਂ ਹੁਣੇ ਸੁਖਮਣੀ ਸਾਹਿਬ ਜੀ ਦਾ ਜ਼ਿਕਰ ਕਰ ਰਹੇ ਸੀ। ਸੁਖਮਣੀ ਸਾਹਿਬ ਦੇ ਵਿੱਚ ਵੀ ਪਾਤਸ਼ਾਹ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਧੀਰਜ ਦਾ ਜ਼ਿਕਰ ਕਰਦੇ ਨੇ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬੁਸਦਾ ਬਸੁਦਾ ਕੋਈ ਖੋਦਾ ਕੋਈ ਚੰਦਨ ਲੇਪ। ਕਹਿੰਦੇ ਬ੍ਰਹਮ ਗਿਆਨੀ ਜਿਹੜਾ ਮਨੁੱਖ ਹੈ ਉਹਦੇ ਵਿੱਚ ਇੰਨਾ ਧੀਰਜ ਹੈ, ਇੰਨਾ ਪੇਸ਼ੈਂਸ ਹੈ
ਕਿ ਜਿਵੇਂ ਧਰਤੀ ਦੇ ਵਿੱਚ ਹੈ, ਬਸ ਉਹਦਾ ਮਤਲਬ ਧਰਤੀ ਧਰਤੀ ਦੇ ਵਿੱਚ ਇੰਨਾ ਧੀਰਜ ਹੈ ਵੀ ਕੋਈ ਉਹਨੂੰ ਜਿੰਨਾ ਮਰਜ਼ੀ ਖੋਦੀ ਜਾਵੇ, ਟੋਏ ਪੱਟੀ ਜਾਵੇ, ਉਹ ਕਦੇ ਗੁੱਸਾ ਨਹੀਂ ਕਰਦਾ। ਕੋਈ ਉਹਦੇ 'ਤੇ ਸੋਨੇ ਦੇ ਚੰਦਨ ਦੇ ਲੇਪ ਲਾਈ ਜਾਵੇ, ਉਹਨੂੰ ਤਾਂ ਵੀ ਕੋਈ ਮਹਿਸੂਸ ਨਹੀਂ ਹੁੰਦਾ। ਜਿਉਂ ਬੁੱਸਦਾ ਕੋਈ ਖੋਦਾ, ਕੋਈ ਚੰਦਨ ਲੇਪ, ਐਸਾ ਧੀਰਜ ਸਾਡੇ ਬੱਚਿਆਂ ਵਿੱਚ ਅਸੀਂ ਪੈਦਾ ਕਰੀਏ, ਉਹਨਾਂ ਨੂੰ ਧੀਰਜਵਾਨ ਬਣਾਈਏ, ਗਿਆਨਵਾਨ ਬਣਾਈਏ। ਐਜੂਕੇਸ਼ਨ ਡਿਗਰੀਆਂ ਮੁਬਾਰਕ ਨੇ, ਹੋਣੀਆਂ ਚਾਹੀਦੀਆਂ ਨੇ, ਉਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਪਰ ਇਹ ਗੁਣ ਵੀ ਬੱਚਿਆਂ ਦੇ, ਆਪਾਂ ਬੱਚਿਆਂ ਦੇ ਜਨਮ ਦੇ ਮੌਕੇ 'ਤੇ ਬੈਠੇ ਹਾਂ ਸਮਾਗਮ ਦੇ ਵਿੱਚ, ਬੱਚਿਆਂ ਦੇ ਵਿੱਚ ਐਸੇ ਗੁਣ ਭਰੀਏ, ਬਚਪਨ ਤੋਂ ਹੀ ਉਹਨਾਂ ਨੂੰ ਸੱਚ ਬੋਲਣ ਦੀ ਆਦਤ ਪਾਈਏ, ਬਚਪਨ ਤੋਂ ਹੀ ਉਹਨਾਂ ਨੂੰ ਪੇਸ਼ੈਂਸ ਦੀ ਆਦਤ ਪਾਈਏ, ਇਸ ਤਰੀਕੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਕਰੀਏ, ਤਾਂ ਬਾਅਦ ਵਿੱਚ ਸਾਨੂੰ ਇਹ ਬੜਾ ਮਾਣ ਮਹਿਸੂਸ ਹੋਏਗਾ ਕਿ ਮੇਰਾ ਬੱਚਾ ਬੜਾ ਵਧੀਆ ਤਰੀਕੇ ਨਾਲ ਜੀਵਨ ਜੀ ਰਿਹਾ। ਜੇ ਇਹ ਨਹੀਂ ਹੁੰਦਾ ਨਾ, ਤਾਂ ਫਿਰ ਆਪਾਂ ਅੱਜ ਵੇਖਦੇ ਪਏ ਬੱਚਿਆਂ ਦਾ ਕੀ ਹਾਲ ਹੁੰਦਾ। ਬੜੀ ਜਲਦੀ ਬੱਚੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਬੜੀ ਜਲਦੀ ਚਿੰਤਾ ਕਰ ਲੈਂਦੇ ਨੇ, ਕਿਉਂਕਿ ਪ੍ਰਾਪਤੀ ਦੀ ਬੜੀ ਕਾਹਲ ਹੈ, ਬੜੀ ਜਲਦਬਾਜ਼ੀ ਹੈ। ਅਤੇ ਜੇ ਧੀਰਜ ਵਰਗਾ, ਪੇਸ਼ੈਂਸ ਵਰਗਾ ਗੁਣ ਅੰਦਰ ਹੋਏਗਾ, ਤਾਂ ਫਿਰ ਇਹ ਕਾਹਲ ਨਹੀਂ ਹੋਏਗੀ। ਸੋ ਆਪ ਸਾਰਿਆਂ ਨੂੰ, ਸਮਾਂ ਬੜਾ ਥੋੜ੍ਹਾ ਹੈ, ਇਸ ਗੱਲ ਨੂੰ ਸਮਝਣਾ ਹੈ, ਅਸੀਂ ਬਾਣੀ ਦੇ ਨਾਲ ਜੁੜਨਾ ਹੈ। ਅੱਜ ਵੈਸੇ ਵੀ ਪ੍ਰਕਾਸ਼ ਦਿਹਾੜਾ ਹੈ, ਬਾਣੀ ਵਿੱਚੋਂ ਅਸੀਂ ਉਪਦੇਸ਼ ਪ੍ਰਾਪਤ ਕਰਨੇ ਨੇ, ਬਾਣੀ ਵਿੱਚੋਂ ਉਪਦੇਸ਼ ਪ੍ਰਾਪਤ ਕਰਕੇ ਉਹਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣਾ ਹੈ। ਅਤੇ ਇਹ ਬਹੁਤ ਜ਼ਰੂਰੀ ਹੈ ਕਿ ਉਹ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣਹਾਰ, ਉਸ ਇੱਕ ਦਾਤੇ ਦੇ ਨਾਲ ਜੁੜ ਕੇ ਰਹਿਣਾ, ਉਸ ਇੱਕ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਸਾਂਝ ਪਾਉਣੀ, ਉਹਦੇ ਨਾਲ ਜੁੜਨਾ, ਉਹਦੇ ਕੋਲ ਮੰਗਣਾ, ਜੋ ਕੁਝ ਮੰਗਣਾ ਮੰਗਣਾ ਸਾਡਾ ਹੱਕ ਹੈ। ਬੱਚਾ ਆਪਣੇ ਮਾਤਾ ਪਿਤਾ ਕੋਲੋਂ ਹੀ ਮੰਗਦਾ ਹੈ, ਮੰਗਣਾ ਸਾਡਾ ਹੱਕ ਹੈ, ਇਹ ਸਾਡਾ ਮਾਤਾ ਵੀ ਹੈ, ਪਿਤਾ ਵੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਣੀ ਥਾਈਂ, ਰੋਜ਼ ਪੜ੍ਹਦੇ ਹਾਂ ਆਪਾਂ ਬਾਣੀ ਵਿੱਚ। ਅਤੇ ਮਾਤਾ ਪਿਤਾ ਕੋਲੋਂ ਹੀ ਮੰਗਣਾ ਬੱਚੇ ਨੇ, ਮੰਗੀਏ, ਪਰ ਕੇਵਲ ਵਸਤਾਂ ਦੀ ਮੰਗ ਨਾ ਮੰਗੀਏ, ਕਦੇ ਕਦੇ ਇਹ ਵੀ ਮੰਗ ਲਈਏ ਕਿ ਸਾਡੇ ਅੰਦਰ, ਸਾਡੇ ਬੱਚਿਆਂ ਦੇ ਅੰਦਰ, ਹੇ ਵਾਹਿਗੁਰੂ, ਐਸੇ ਗੁਣ ਭਰ ਦਿਓ ਕਿ ਬੱਚੇ ਦਾ ਜੀਵਨ ਸੁਖਾਲਾ ਹੋ ਜਾਏ, ਬੱਚੇ ਦਾ ਜੀਵਨ ਵਧੀਆ ਬਣ ਜਾਏ। ਇਹੀ ਸਾਰੇ ਮਾਤਾ ਪਿਤਾ ਦੇ ਮਨ ਦੀ ਇੱਕ ਆਸ ਹੁੰਦੀ ਹੈ ਕਿ ਮੇਰੇ ਬੱਚੇ ਦਾ ਜੀਵਨ ਬੜਾ ਵਧੀਆ ਰਹੇ, ਹਰੇਕ ਮਾਤਾ ਪਿਤਾ ਦੀ, ਬੱਚਾ ਵਧੀਆ ਕਰੇ। ਅਤੇ ਇਹ ਵਧੀਆ ਜੀਵਨ ਦੀ ਆਰੰਭਤਾ ਬਚਪਨ ਤੋਂ ਹੀ, ਆਰੰਭ ਤੋਂ ਹੀ ਦੇਣੀ ਹੈ। ਕਹਿੰਦੇ ਇੱਕ ਮਾਤਾ ਨਾ ਆਪਣੇ 5 ਸਾਲ ਦੇ ਬੱਚੇ ਨੂੰ ਲੈ ਕੇ ਕਿਸੇ ਮਹਾਂਪੁਰਸ਼ ਦੇ ਕੋਲ ਗਈ, ਅਤੇ ਮਹਾਂਪੁਰਸ਼ ਨੂੰ ਕਹਿੰਦੀ, ਮਹਾਰਾਜ ਮੇਰਾ ਬੱਚਾ 5 ਸਾਲ ਦਾ ਹੋ ਗਿਆ, ਦੱਸੋ ਇਹਨੂੰ ਧਰਮ ਦੀ ਵਿੱਦਿਆ ਕਦੋਂ ਸ਼ੁਰੂ ਕਰਾਂ। ਉਹ ਮਹਾਂਪੁਰਸ਼ ਕਹਿੰਦਾ, ਮਾਤਾ ਤੂੰ 6 ਸਾਲ ਲੇਟ ਹੋ ਗਈ, ਬੱਚੇ ਦੀ ਉਮਰ 5 ਸਾਲ ਦੀ ਹੈ। ਅਤੇ ਮਹਾਂਪੁਰਸ਼ ਕਹਿ ਰਿਹਾ ਕਿ ਮਾਤਾ ਤੂੰ 6 ਸਾਲ ਲੇਟ ਹੋ ਗਈ ਹੈ, ਬਹੁਤ ਲੇਟ ਹੈ ਤੂੰ। ਭਾਵ ਕਹਿਣ ਦਾ ਇਹ ਵਿੱਦਿਆ, ਇਹ ਧਰਮ ਦੇ ਨਾਲ ਸਾਂਝ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਆਰੰਭ ਕਰ ਦੇਣੀ ਚਾਹੀਦੀ। ਇਹੀ ਸਿੱਖਿਆ ਅੱਜ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੇ ਹਾਂ, ਅਰਦਾਸ ਕਰੀਏ, ਬੱਚਿਆਂ ਦਾ ਜਨਮ ਹੋਇਆ, ਮਹਾਰਾਜ ਬੱਚਿਆਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ, ਪਰਿਵਾਰ ਨੂੰ ਚੜ੍ਹਦੀਆਂ ਕਲਾਂ 'ਚ ਰੱਖਣ, ਬੱਚਿਆਂ ਨੂੰ ਵਿੱਦਿਆ ਦਾ ਦਾਨ ਮਿਲੇ, ਮਾਤਾ ਪਿਤਾ ਦੇ ਆਗਿਆਕਾਰੀ ਬਣਨ, ਦੇਸ਼ ਕੌਮ ਦੀ ਸੇਵਾ ਕਰਨ ਵਾਲੇ ਹੋਣ, ਗੁਣਾਂ ਦੇ ਧਾਰਨੀ ਹੋਣ, ਤਾਂ ਜੋ ਆਪਣਾ ਜੀਵਨ ਸਫਲ ਬਤੀਤ ਕਰ ਸਕਣ। ਇਹੀ ਆਪਾਂ ਅੱਜ ਅਰਦਾਸ ਮਿਲ ਕੇ ਸਾਰਿਆਂ ਨੇ ਕਰਨੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ, ਭੁੱਲ ਚੁੱਕ ਦੀ ਖਿਮਾ। ਆਓ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰੀਏ, ਉਪਰੰਤ ਅਰਦਾਸ ਤੇ ਸਮਾਪਤੀ ਹੋਏਗੀ ਜੀ। ਰਾਮ ਕਲੀ ਮਹਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਵਣਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕਾ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਤੁਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤਾਂ ਸੁਖ ਹੋ, ਤਿਤ ਕਰ ਅਣਹਦ ਵਾਜੇ, ਅਣਦ ਸੁਣੋ ਵਡਭਾਗੀ ਹੋ, ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ, ਕਹਿ ਤੇ ਪਵਿੱਤ, ਸਤਿਗੁਰ ਰਿਹਾ ਪਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ, ਸੁਣ ਤੇ ਪੁਨੀਤ, ਕਹਿ ਤੇ ਪਵਿੱਤ, ਸਤਿਗੁਰ ਰਿਹਾ ਪਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਆਏ ਦਾਈ ਦਾਇਆ, ਖੇਲਿਆ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕਿ ਨੇੜੈ ਕਿ ਦੂਰ, ਜਿਨੀ ਨਾਮ ਧਿਆਇਆ

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ।

ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਕਿਰਪਾ ਕੀਤੀ ਹੈ। ਸੇਵਕ ਪਰਿਵਾਰ ਭਾਈ ਸੁਰਿੰਦਰ ਸਿੰਘ ਕਾਜਲਾ ਔਰ ਬੀਬੀ ਬਲਵੀਰ ਕੌਰ ਕਾਜਲਾ, ਜਿਨ੍ਹਾਂ ਦੀ ਖਿੜੀ ਹੋਈ ਫੁਲਵਾੜੀ, ਭਾਈ ਸਤਨਾਮ ਸਿੰਘ, ਬੀਬੀ ਸਟੈਫਨੀ, ਸਮੂਹ ਪਰਿਵਾਰ ਅਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਬੱਚੇ ਰਿਆਨ ਸੰਸਾਰ ਸਿੰਘ ਔਰ ਬੇਟੀ ਅਮੀਰਾ ਕਾਜਲਾ, ਮਹਾਰਾਜ ਜੀ ਨੇ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ, ਬੱਚਿਆਂ ਦੇ ਜਨਮ ਦੀਆਂ ਖੁਸ਼ੀਆਂ ਸੇਵਕ ਪਰਿਵਾਰ ਗੁਰੂ ਘਰ ਵਿਖੇ ਮਨਾ ਰਹੇ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਪ੍ਰਣ, ਗੁਰਬਾਣੀ, ਕੀਰਤਨ, ਕਥਾ, ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ, ਅਰਦਾਸ ਹੋਈ ਹੈ ਔਰ ਮਹਾਰਾਜ ਜੀ ਨੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਘਰ ਵੱਲੋਂ ਦੋਵਾਂ ਹੀ ਬੱਚਿਆਂ ਨੂੰ, ਬੇਟੇ ਔਰ ਬੇਟੀ ਨੂੰ ਸਰੋਪੇ ਦੀ ਦਾਤ ਬਖਸ਼ਿਸ਼ ਹੋਏਗੀ। ਪਰਿਵਾਰ ਨੂੰ ਬੇਨਤੀ ਹੈ ਕਿ ਦੋਵਾਂ ਹੀ ਬੱਚਿਆਂ ਨੂੰ ਮਹਾਰਾਜ ਜੀ ਦੀ ਹਜ਼ੂਰੀ ਅੱਗੇ ਲੈ ਆਓ ਔਰ ਸਰੋਪੇ ਦੀ ਦਾਤ ਪ੍ਰਾਪਤ ਕਰੋ ਜੀ, ਔਰ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਉਪਰੰਤ ਗੁਰੂ ਕੇ ਲੰਗਰ ਤਿਆਰ ਹਨ, ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ, ਔਰ ਪਰਿਵਾਰ ਵੱਲੋਂ ਆਏ ਹੋਏ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।